0: हाँ जी, एक आप ही बात है।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੱਜਣ ਸੱਚਾ ਪਾਤਸ਼ਾਹ ਸਿਰਸਾ ਹਾਂਦੇ ਸਾਹੋ, ਜਿਸ ਪਾਸ ਮਹਿਠਿਆ ਸੋਹੀ ਹੈ ਸਭਨਾ ਦਾ ਵੇਸਾ ਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

0: ਤਾਦ ਆਦ ਗੁਰ ਏ ਨਮਹ, ਜੁਗਾਦ ਗੁਰ ਏ ਨਮਹ, ਸਤਿਗੁਰ ਏ ਨਮਹ, ਸ੍ਰੀ ਗੁਰਦੇਵ ਏ ਨਮਹ, ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ,
1: ਕਲੇਸ਼ ਤਨ ਮਾਹਿ ਮਿਟਾਵੋ,
0: ਸਿਮਰੋ ਜਾਸ ਬਿਸੰਪਰ ਏਕੈ,
1: ਨਾਮ ਜਪਤ ਅਗਨਤ ਅਨੇਕੈ,
0: ਵੇਦ ਪੁਰਾਨ ਸਿਮਰਤ ਸੁਧਾਖਿਰ,
1: ਕੀਨੇ ਰਾਮ ਨਾਮ ਇਕਾਖਰ,
0: ਕਿਨਕਾ ਏਕ ਜਿਸ ਜੀ ਬਸਾਵੈ,
1: ਕੀ ਮਹਿਮਾ ਗਨੀ ਨ ਆਵੈ,
0: ਕਾਂਖੀ ਏਕੈ ਦਰਸ ਤੁਹਾਰੋ,
1: ਨਾਨਕ ਉਨ ਸੰਗ ਮੋਹਿ ਉਧਾਰੋ,
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ,
1: ਭਗਤ ਜਨਾ ਕੈ ਮਨ ਬਿਸਰਾਮ,
0: ਰਹਾਉ ਪ੍ਰਭ ਕੈ ਸਿਮਰਨ ਗਰਭ ਨ ਬਸੈ,
1: ਸਿਮਰਨ ਦੁਖ ਜਮ ਨਸੈ,
0: ਪ੍ਰਭ ਕੈ ਸਿਮਰਨ ਕਾਲ ਪਰ ਹਰੈ,
1: ਪ੍ਰਭ ਕੈ ਸਿਮਰਨ ਦੁਸ਼ਮਣ ਤਰੈ,
0: ਪ੍ਰਭ ਸਿਮਰਤ ਕਛ ਬਿਗੜ ਨ ਲਾਗੈ,
1: ਪ੍ਰਭ ਕੈ ਸਿਮਰਨ ਅੰਤ ਨ ਜਾਗੈ,
0: ਪ੍ਰਭ ਕੈ ਸਿਮਰਨ ਭਉ ਨ ਵਿਆਪੈ,
1: ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ,
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ,
1: ਸੰਵਿਧਾਨ ਨਾਨਕ ਹਰ ਰੰਗ,
0: ਪ੍ਰਭ ਕੈ ਸਿਮਰਨ ਰਿਤ ਸਿੱਧ ਨੌ ਨਿਧ,
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ,
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ,
1: ਪ੍ਰਭ ਕੈ ਸਿਮਰਨ ਬਿਨਸੈ ਦੂਜਾ,
0: ਪ੍ਰਭ ਕੈ ਸਿਮਰਨ ਤੀਰਥ ਇਸਨਾਨੀ,
1: ਸਿਮਰਨ ਦਰਗਹਿ ਮਾਨੀ,
0: ਪ੍ਰਭ ਕੈ ਸਿਮਰਨ ਹੋਏ ਸੁਭਲਾ,
1: ਪ੍ਰਭ ਕੈ ਸਿਮਰਨ ਸੁਫਲ ਫਲਾ,
0: ਸਿਮਰੈ ਸੇ ਸਿਮਰੈ ਜਿਨੇ ਆਪ ਸਿਮਰਾਏ,
1: ਨਾਨਕ ਤਾਕੈ ਲਾਗੋ ਪਾਏ,
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ,
1: ਪ੍ਰਭ ਕੈ ਸਿਮਰਨ ਉਦਰੈ ਮੂਚਾ,
0: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ,
1: ਪ੍ਰਭ ਕੈ ਸਿਮਰਨ ਸਭ ਕੀ ਸੁਝੈ,
0: ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ,
1: ਪ੍ਰਭ ਕੈ ਸਿਮਰਨ ਪੂਰਨ ਆਸਾ,
0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ,
1: ਅੰਮ੍ਰਿਤ ਨਾਮ ਰਿਤ ਮਾਹੇ ਸਮਾਏ,
0: ਪ੍ਰਭ ਜੀ ਬਸੈ ਸਾਧ ਕੀ ਰਸਨਾ,
1: ਜਨ ਕਾ ਦਾਸਨ ਦਸਨਾ,
0: ਪ੍ਰਭ ਕੋ ਸਿਮਰੈ ਸੇ ਤਨਵੰਤੇ,
1: ਪ੍ਰਭ ਕੋ ਸਿਮਰੈ ਸੇ ਪਤਵੰਤੇ,
0: ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ,
1: ਸਿਮਰੈ ਸੇ ਪੁਰਖ ਪ੍ਰਧਾਨ,
0: ਪ੍ਰਭ ਕੋ ਸਿਮਰੈ ਸੇ ਬੇ ਮੋਹਤਾਜੇ,
1: ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ,
0: ਪ੍ਰਭ ਕੋ ਸਿਮਰੈ ਸੇ ਸੁਖਵਾਸੀ,
1: ਪ੍ਰਭ ਕੋ ਸਿਮਰੈ ਸਦਾ ਅਭਿਨਾਸੀ,
0: ਸਿਮਰਨ ਤੇ ਲਾਗੇ ਜਿਨੇ ਆਪ ਦਇਆਲਾ,
1: ਜਨ ਕੀ ਮੰਗੇ ਰਵਾਲਾ,
0: ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ,
1: ਪ੍ਰਭ ਕੋ ਸਿਮਰੈ ਤਿਨ ਸਦ ਬਲਹਾਰੀ,
0: ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ,
1: ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ,
0: ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ,
1: ਪ੍ਰਭ ਕੋ ਸਿਮਰੈ ਤਿਨ ਰਿਲ ਨਰਮੀਤਾ,
0: ਪ੍ਰਭ ਕੋ ਸਿਮਰੈ ਤਿਨ ਅਨੰਦ ਕਨੇਰੇ,
1: ਪ੍ਰਭ ਕੋ ਸਿਮਰੈ ਬਸੇ ਹਰ ਨੇਰੇ,
0: ਸੰਤ ਕਿਰਪਾ ਤੇ ਅਨਦਿਨ ਜਾਗ,
1: ਸਿਮਰਨ ਪੂਰੈ ਭਾਗ,
0: ਪ੍ਰਭ ਕੈ ਸਿਮਰਨ ਕਾਰਜ ਪੂਰੇ,
1: ਪ੍ਰਭ ਕੈ ਸਿਮਰਨ ਕਬੂ ਨਾ ਝੂਰੇ,
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ,
1: ਪ੍ਰਭ ਕੈ ਸਿਮਰਨ ਸਹਿਜ ਸਮਾਨੀ,
0: ਪ੍ਰਭ ਕੈ ਸਿਮਰਨ ਨਿਹਚਲ ਆਸਨ,
1: ਪ੍ਰਭ ਕੈ ਸਿਮਰਨ ਕਮਲ ਵਿਕਾਸਨ,
0: ਪ੍ਰਭ ਕੈ ਸਿਮਰਨ ਅਨਹਦ ਚੁਨਕਾਰ,
1: ਪ੍ਰਭ ਸਿਮਰਨ ਕਾ ਅੰਤ ਨਾ ਪਾਰ,
0: ਸਿਮਰੈ ਸੇ ਜਨ ਜਿਨ ਕੋ ਪ੍ਰਭ ਮਾਇਆ,
1: ਨਾਨਕ ਤਿਨ ਜਨ ਸਰਨੀ ਪਿਆ,
0: ਹਰ ਸਿਮਰਨ ਕਰ ਭਗਤ ਪ੍ਰਗਟਾਏ,
1: ਸਿਮਰਨ ਲਗ ਬੇਦ ਉਪਾਏ,
0: ਹਰ ਸਿਮਰਨ ਭਏ ਸਿੱਧ ਜਤੀ ਦਾਤੇ,
1: ਸਿਮਰਨ ਨੀਚ ਚੌਕੁੰਠ ਜਾਤੇ,
0: ਹਰ ਸਿਮਰਨ ਧਾਰੀ ਸਭ ਧਰਨਾ,
1: ਸਿਮਰ ਸਿਮਰ ਹਰ ਕਾਰਨ ਕਰਨਾ,
0: ਹਰ ਸਿਮਰਨ ਕੀ ਉਹ ਸਗਲ ਅਕਾਰਾ,
1: ਸਿਮਰਨ ਮੈਂ ਆਪ ਨਿਰੰਕਾਰਾ,
0: ਕਰ ਕਿਰਪਾ ਜਿਸ ਆਪ ਬੁਝਾਇਆ,
1: ਨਾਨਕ ਗੁਰਮੁਖ ਹਰ ਸਿਮਰਨ

0: ਜੈ ਮਾਤ ਪਿਤਾ ਸਤਮੀਤ ਨਾ ਭਾਈ,
1: ਮਨੁਹਾ ਨਾਮ ਤੇਰੇ ਸੰਗ ਸਹਾਈ,
0: ਜੈ ਮਹਾ ਭਯਾਨ ਦੂਤ ਜਮ ਦਲੈ,
1: ਕੇਵਲ ਨਾਮ ਸੰਗ ਤੇਰੇ ਚੱਲੈ,
0: ਜੈ ਮੁਸਕਲ ਹੋ ਵੈਤ ਭਾਰੀ,
1: ਅਨਕੋ ਨਾਮ ਕਿਨ ਮਾਏ ਉਧਾਰੇ,
0: ਅਨਿਕ ਪੁਨਹ ਚਰਨ ਕਰਤ ਨਹੀਂ ਤਰੈ,
1: ਅਨਕੋ ਨਾਮ ਕੋਟ ਪਾਪ ਪਰ ਹਰੈ,
0: ਗੁਰਮੁਖ ਨਾਮ ਜਪੋ ਮਨ ਮੇਰੇ,
1: ਨਾਨਕ ਪਾਵੋ ਸੁਖ ਕਨੇਰੇ,
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ,
1: ਨਾਮ ਜਪਤ ਹੋਏ ਸੁਖੀਆ,
0: ਲਾਖ ਕਰੋਰੀ ਬੰਦ ਨਾ ਪਰੈ,
1: ਨਾਮ ਜਪਤ ਨਿਸਤਰੈ,
0: ਅਨਿਕ ਮਾਇਆ ਰੰਗ ਤਿਖ ਨਾ ਬੁਝਾਵੈ,
1: ਨਾਮ ਜਪਤ ਆਗਾਵੈ,
0: ਜੇ ਮਾਰਗ ਇਹੋ ਜਾਤ ਇਕੇਲਾ,
1: ਨਾਮ ਸੰਗ ਹੋਤ ਸੁਹੇਲਾ,
0: ਐਸਾ ਨਾਮ ਮਨ ਸਦਾ ਧਿਆਈਐ,
1: ਨਾਨਕ ਗੁਰਮੁਖ ਪਰਮ ਗਤ ਪਾਈਐ,
0: ਛੁਟਤ ਨਹੀਂ ਕੋਟ ਲਖ ਬਾਹੀ,
1: ਨਾਮ ਜਪਤੈ ਪਾਰ ਪਰਾਹੀ,
0: ਅਨਿਕ ਬਿਗੰਜਹਿ ਆਏ ਸੰਘਾਰੈ,
1: ਨਾਮ ਤਤਕਾਲ ਉਧਾਰੈ,
0: ਅਨਿਕ ਜੋਨ ਜਨਮੈ ਮਰ ਜਾਮ,
1: ਨਾਮ ਜਪਤ ਪਾਵੈ ਬਿਸਰਾਮ,
0: ਹਉ ਮੈਲਾ ਮਲ ਕਬਹੁ ਨ ਧੋਵੈ,
1: ਨਾਮ ਕੋਟ ਪਾਪ ਖੋਵੈ,
0: ਐਸਾ ਨਾਮ ਜਪੋ ਮਨ ਰੰਗ,
1: ਨਾਨਕ ਪਾਈਐ ਸਾਧ ਕੈ ਸੰਗ,
0: ਜੇ ਮਾਰਗ ਕੇ ਗਨ ਜਾਹਿ ਨ ਕੋਸਾ,
1: ਨਾਮ ਉਹਾ ਸੰਗ ਤੋਸਾ,
0: ਜੈ ਪੈਂਡੈ ਮਹਾ ਅੰਧ ਗੁਬਾਰਾ,
1: ਕਾ ਨਾਮ ਸੰਗ ਉਜਿਆਰਾ,
0: ਜਹਾਂ ਪੰਥ ਤੇਰਾ ਕੋ ਨਾ ਸਿਆਨੂ,
1: ਕਾ ਨਾਮ ਤੈ ਨਾਲ ਪਛਾਨੂ,
0: ਜੈ ਮਹਾ ਭਯਾਨ ਤਪਤ ਬਹੁ ਕਾਮ,
1: ਹਰ ਕੇ ਨਾਮ ਕੀ ਤੁਮ ਉਪਰ ਸ਼ਾਮ,
0: ਜਹਾਂ ਤ੍ਰਿਖਾ ਮਨ ਤੁਜ ਆਕਰਖੈ,
1: ਨਾਨਕ ਹਰ ਹਰ ਅੰਮ੍ਰਿਤ ਵਰਖੈ,
0: ਭਗਤ ਜਨਾ ਕੀ ਬਰਤਨ ਨਾਮ,
1: ਸੰਤ ਜਨਾ ਕੇ ਮਨ ਵਿਸਰਾਮ,
0: ਹਰ ਕਾ ਨਾਮ ਦਾਸ ਕੀ ਓਟ,
1: ਹਰ ਕੇ ਨਾਮ ਉਦਰੈ ਜਨ ਕੋਟ,
0: ਹਰ ਜਸ ਕਰਤ ਸੰਤ ਦਿਨ ਰਾਤ,
1: ਹਰ ਹਰ ਆਖ ਸਾਧ ਕਮਾਤ।

0: ਭੋਗ ਜੋਗ
1: ਨਾਮ ਜਪਤ ਕਾ ਸ਼ਨਾਏ ਬਿਯੋਗ
0: ਜਨ ਰਾਤਾ ਹਰ ਨਾਮ ਕੀ ਸੇਵਾ
1: ਨਾਨਕ ਪੂਜੈ ਹਰ ਹਰ ਦੇਵਾ
0: ਹਰ ਹਰ ਜਨ ਕੈ ਮਾਲ ਖਜੀਨਾ
1: ਹਰ ਤਨ ਜਨ ਕੋ ਆਪ ਪ੍ਰਭ ਦੀਨਾ
0: ਹਰ ਹਰ ਜਨ ਕੇ ਉਠ ਸਤਾਣੀ
1: ਪ੍ਰਤਾਪ ਜਨ ਅਵਰ ਨ ਜਾਣੀ
0: ਓਤ ਪੋਤ ਜਨ ਹਰ ਰਸ ਰਾਤੇ
1: ਸਮਾਧ ਨਾਮ ਰਸਮਾਤੇ
0: ਆਠ ਪਹਿਰ ਜਨ ਹਰ ਹਰ ਜਪੈ
1: ਹਰ ਕਾ ਭਗਤ ਪ੍ਰਗਟ ਨਹੀਂ ਛਪੈ
0: ਹਰ ਕੀ ਭਗਤ ਮੁਕਤ ਬਹੁ ਕਰੇ
1: ਨਾਨਕ ਜਨ ਸੰਗ ਕੇਤੇ ਤਰੇ
0: ਪਾਰ ਜਾਤ ਇਹ ਹਰ ਕੋ ਨਾਮ
1: ਨਾਮ ਦੇਨ ਹਰ ਹਰ ਗੁਣ ਗਾਮ
0: ਸਭ ਤੇ ਉਤਮ ਹਰ ਕੀ ਕਥਾ
1: ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਿਦ ਵਸੈ
1: ਪ੍ਰਤਾਪ ਦੁਰਤ ਸਭ ਨਸੈ
0: ਸੰਤ ਕਾ ਸੰਗ ਵਡਭਾਗੀ ਪਾਈ।

0: ਗਿਆਨ ਸਭ ਧਿਆਨ
1: ਸ਼ਾਸਤਰ ਸਿਮਰਤ ਵਖਿਆਨ
0: ਜੋਗ ਅਭਿਆਸ ਕਰਮ ਧਰਮ ਕਿਰਿਆ
1: ਸਗਲ ਤਿਆਗ ਬਨ ਮਧੇ ਫਿਰਿਆ
0: ਅਨੇਕ ਪ੍ਰਕਾਰ ਕੀਏ ਬਹੁ ਜਤਨਾ
1: ਦਾਨ ਹੋਮੈ ਬਹੁ ਰਤਨਾ
0: ਸਰੀਰ ਕਟਾਏ ਹੋਮੈ ਕਰ ਰਾਤੀ
1: ਵਰਤ ਨੇਮ ਕਰੇ ਬਹੁ ਭਾਤੀ
0: ਨਹੀਂ ਤੁਲ ਰਾਮ ਨਾਮ ਵਿਚਾਰ
1: ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ
1: ਮਹਾਂ ਉਦਾਸ ਤਪੀਸਰ ਥੀਵੈ
0: ਅਗਨ ਮਾਹੇ ਹੋਮਤ ਪ੍ਰਾਨ
1: ਅਵਸ ਹੈਵਰ ਭੂਮ ਦਾਨ
0: ਨਿਉਲੀ ਕਰਮ ਕਰੈ ਬਹੁ ਆਸਨ
1: ਮਾਰਗ ਸੰਜਮ ਅਤ ਸਾਧਨ
0: ਨਿਮਖ ਨਿਮਖ ਕਰ ਸਰੀਰ ਕਟਾਵੈ
1: ਮੈਂ ਮੈਲ ਨਾ ਜਾਵੈ
0: ਹਰ ਕੇ ਨਾਮ ਸੰਸਰ ਕਛ ਨਾਹੀ
1: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੈ
0: ਮਨ ਕਾਮਨਾ ਤੀਰਥ ਦੇ ਛੁਟੈ
1: ਗੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਅਰ ਰਾਤ
1: ਕੀ ਮੈਲ ਨਾ ਤਨ ਤੇ ਜਾਤ
0: ਇਸ ਦੇਹੀ ਕੋ ਬਹੁ ਸਾਧਨਾ ਕਰੈ
1: ਮਨ ਤੇ ਕਬੂ ਨਾ ਬਿਖਿਆ ਟਰੈ
0: ਜਲ ਧੋਵੈ ਬਹੁ ਦੇਹ ਅਨੀਤ
1: ਸੁਧ ਕਾ ਹੋਏ ਕਾਚੀ ਭੀਤ
0: ਮਨ ਹਰ ਕੇ ਨਾਮ ਕੀ ਮਹਿਮਾ ਊਚ
1: ਨਾਨਕ ਨਾਮ ਉਦਰੇ ਪਤਿਤ ਬਹੁ ਮੂਚ
0: ਬਹੁਤ ਸਿਆਣਪ ਜਮਕਾ ਪਾਉ ਵਿਆਪੈ
1: ਅਨੇਕ ਜਤਨ ਕਰ ਤ੍ਰਿਸ਼ਨਾ ਧਰਾਪੈ
0: ਭੇਖ ਅਨੇਕ ਅਗਰ ਨਹੀਂ ਬੁੱਝੈ
1: ਕੋਟ ਪਾਪ ਦਰਗੈ ਨਹੀਂ ਸਿੱਜੈ
0: ਛੁਟਸ ਨਾਹੀ ਉਬ ਪਿਆਲ
1: ਵਿਆਪੈ ਮਾਇਆ ਜਾ
0: ਅਵਲ ਕਰਤੂਤ ਸਗਲੀ ਜਮਡਾਨੈ
1: ਗੋਬਿੰਦ ਭਜਨ ਬਿੰਤਲ ਨਹੀਂ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ
1: ਨਾਨਕ ਬੋਲੇ ਸਹਿਜ ਸੁਭਾਏ
0: ਚਾਰ ਪਦਾਰਥ ਜੇ ਕੋ ਮੰਗੈ
1: ਸਾਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ
1: ਨਾਮ ਹਿਰਦੇ ਸਦਗਾਵੈ
0: ਜੇ ਕੋ ਆਪਣੀ ਸੋਭਾ ਲੂਰੈ
1: ਸੰਗੇ ਹਉਮੈ ਛੋਰੈ
0: ਜੇ ਕੋ ਜਨਮ ਮਰਨ ਤੇ ਡਰੈ
1: ਸਾਜਨਾ ਕੀ ਸਰਨੀ ਪਰੈ
0: ਜਿਸ ਜਨ ਕਉ ਪ੍ਰਭ ਦਰਸ ਪਿਆਸਾ
1: ਨਾਨਕ ਤਾਕੈ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ
1: ਸੰਗ ਜਾ ਕਾ ਮਿਠੇ ਅਭਿਮਾਨ
0: ਆਪਸ ਕੋ ਜੋ ਜਾਣੈ ਨੀਚਾ
1: ਗਣੀਏ ਸਭ ਤੇ ਉੱਚਾ
0: ਜਾ ਕਾ ਮਨ ਹੋਏ ਸਗਲ ਕਿਰੀਨਾ
1: ਹਰ ਨਾਮ ਤਿੰਨ ਘਟ ਘਟ ਤੀਨਾ
0: ਮਨ ਆਪਣੇ ਤੇ ਬੁਰਾ ਮਿਟਾਨਾ
1: ਸਗਲ ਸ੍ਰਿਸ਼ਟ ਸਾਜਨਾ
0: ਸੁਖ ਦੁਖ ਜਨ ਸਮ ਦ੍ਰਿਸ਼ਟੇ

0: ਕਟਾ ਕੇ ਅੰਤਰ ਜਾਮੀ
1: ਆਪਣੀ ਗਤ ਮਿਤ ਜਾਨੋ ਆਪੇ
0: ਆਪਨ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤਤ ਤੁਮ ਤੇ ਹੋਏ
0: ਨਾਨਕ ਅਵਰ ਨਾ ਜਾਣਸ ਕੋਏ
1: ਸਰਬ ਧਰਮ ਮੈਂ ਸ੍ਰੇਸ਼ਟ ਧਰਮ
0: ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ
0: ਸੰਗ ਦੁਰਮਤ ਮਲ ਹਿਰਿਆ
1: ਸਗਲ ਉਦਮ ਮੈਂ ਉਦਮ ਭਲਾ
0: ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ
0: ਰਸਨ ਬਖਾਨੀ
1: ਸਗਲ ਥਾਨ ਤੇ ਉੱਤਮ ਥਾਨ
0: ਨਾਨਕ ਜੈ ਕਟ

0: ਤੇ ਕਵਨ ਦ੍ਰਿਸ਼ਟਾਨੀ
1: ਜਿੰਤੂ ਸਾਜ ਸਵਾਰ ਸਿਗਾਰਿਆ
0: ਵਗਨ ਮੈਂ ਜਿਨੇ ਉਭਾਰਿਆ
1: ਬਾਰ ਵਿਵਸਥਾ ਤੁਜੈ ਪਿਆਰੇ ਦੂਤ
0: ਪਰ ਜੋ ਬਨ ਭੋਜਨ ਸੁਖ ਸੂਦ
1: ਬਿਰਧ ਭਇਆ ਉਪਰ ਸਾਖ ਸੈਨ
0: ਮੁਖ ਪਿਆਉ ਬੈਠ ਕਉ ਦੈਨ
1: ਇਹ ਨਿਰਗੁਣ ਗੁਣ ਕਛੂ ਨਾ ਬੁਝੈ
0: ਬਖਸ਼ ਲਿਓ ਤੋ ਨਾਨਕ ਸਿਜੈ
1: ਜੇ ਪ੍ਰਸਾਦ ਧਰ ਉਪਰ ਸੁਖ ਬਸੈ ਹੈ
0: ਸੁਖ ਪ੍ਰਾਤ ਮੀਤ ਬਨਤਾ ਸੰਘਸੈ
1: ਜੇ ਪ੍ਰਸਾਦ ਪੀਵੈ ਸੀਤਲ ਜਲਾ
0: ਸੁਖਦਾਈ ਪਵਨ ਪਾਵਕ ਮੁਲਾ
1: ਜੇ ਪ੍ਰਸਾਦ ਭੋਗੈ ਸਭ ਰਸਾ
0: ਸਗਲ ਸਮਗਰੀ ਸੰਘ ਸਾਥ ਬਸਾ
1: ਦੀਨੇ ਹਸਤ ਪਾਵ ਕਰ ਨੇਤਰ ਰਸਨਾ
0: ਤਿਸੇ ਤਿਆਗ ਅਵਰ ਸੰਘ ਰਚਨਾ
1: ਐਸੇ ਦੋਖ ਮੂੜ ਅੰਧ ਵਿਆਪੇ
0: ਕਾਢ ਲਿਓ ਪ੍ਰਭ ਆਪੇ
1: ਆਦੰਤ ਜੋ ਰਾਖਨ ਹਾਰ
0: ਤਿਸਿਓ ਪ੍ਰੀਤ ਨਾ ਕਰੇ ਗਵਾਰ
1: ਜਾ ਕੀ ਸੇਵਾ ਨਵਨਿਤ

0: ਰੱਖਣ ਹਾਰ ਪਾਰ
1: ਰਤਨ ਤਿਆਗ ਕੋਡੀ ਸੰਗ ਰਚੈ
0: ਸਾਜ ਛੋੜ ਝੂਠ ਚੰਗਮ ਸੰਗਮ
1: ਜੋ ਛੱਡਣਾ ਸੋ ਅਸਥਿਰ ਕਰ ਮਾਨੈ
0: ਜੋ ਬੰਸੋ ਦੂਰ ਪਰਾਨੈ
1: ਛੋੜ ਜਾਏ ਤਿਸ ਕਾ ਸ਼ਰਮ ਕਰੈ
0: ਸੰਗ ਸਹਾਈ ਤਿਸ ਪਰ ਹਰੈ
1: ਚੰਦਨ ਲੇਪ ਉਤਾਰੈ ਧੋਏ
0: ਪ੍ਰੀਤ ਪਸਮ ਸੰਗ ਹੋਏ
1: ਅੰਧ ਕੂਪ ਮਹਿ ਪਤਿਤ ਬਿਕਰਾਲ
0: ਨਾਨਕ ਕਾਢ ਲਿਓ ਪ੍ਰਭ ਦਿਆਲ
1: ਕਰਤੂਤ ਪਸੂ ਕੀ ਮਾਨਸ ਜਾਤ
0: ਪਚਾਰਾ ਕਰੇ ਦਿਨ ਰਾਤ
1: ਬਾਹਰ ਭੇਖ ਅੰਤਰ ਮਲ ਮਾਇਆ
0: ਸੁਨਾਏ ਕਸ਼ ਕਰੇ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ
0: ਅੰਤਰ ਵਿਆਪੇ ਲੋਭ ਸਵਾਨ
1: ਅੰਤਰ ਅਗਨ ਬਾਹਰ ਤਨ ਸਵਾਹਾ
0: ਪਾਥਰ ਕੈਸੇ ਤਰੇ ਅਥਾ
1: ਜਾਕੇ ਅੰਤਰ ਬਸੈ ਪ੍ਰਭ ਆਪ
0: ਨਾਨਕ ਤੇਜਨ ਸਹਿ ਸਮਾਤ
1: ਸੁਨ ਅੰਧਾ ਕੈਸੇ ਮਾਰਗ ਪਾਵੇ
0: ਕਰ ਗੈ ਲਿਹੋੜ ਨਿਭਾਵੇ
1: ਕਹਾਂ ਬੁਝਾਰਤ ਬੁਝੈ ਡੋਰਾ
0: ਕਹੀਏ ਤੋ ਸਮਝੈ ਪੋਰਾ
1: ਕਹਾਂ ਬਿਸਨ ਪਦ ਗਾਵੇ ਗੁੰਗ
0: ਜਤਨ ਕਰੇ ਤੋ ਵੀ ਸੁਰ ਭੰਗ
1: ਕਹਿ ਪਿੰਗੁਲ ਪਰਬਤ ਪਰ ਭਵਨ
0: ਨਹੀਂ ਹੋ ਤੂੰ ਆਸ ਗਵਨ
1: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ
0: ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਈ ਸੁਆਵੇ।

0: ਪਾਵੈ।
1: ਇਕ ਪਾਸ ਕੰਨ ਬਿਖੋਟ ਗਵਾਵੈ,
0: ਇਕ ਪੀਨਾ ਦੇਹ ਦਾਸ ਪੀਹਿਰਲੇ।
1: ਤੋ ਮੂੜਾ ਕਉ ਕਹਾ ਕਰੇ,
0: ਜਿਸ ਠਾਕੁਰ ਸਿਉ ਨਾਹੀ ਚਾਰਾ।
1: ਠਾਕੁਰ ਕੀਜੇ ਸਦ ਨਮਸਕਾਰਾ,
0: ਜਾ ਕੈ ਮਨ ਲਾਗਾ ਪ੍ਰਮੀਠਾ।
1: ਸਰਬ ਸੁਖ ਤਾਹੂ ਮਨ ਬੂਠਾ,
0: ਜਿਸ ਜਨੇ ਆਪਣਾ ਹੁਕਮ ਮਨਾਇਆ।
1: ਸਰਬ ਥੋਕ ਨਾਨਕ ਤਿਨ ਪਾਇਆ,
0: ਅਗਨਤ ਸਾਹੋ ਆਪਣੀ ਦੇ ਰਾਸ।
1: ਆਤ ਪੀਤ ਵਰਤੈ ਅਨ ਦੁਲਾਸ,
0: ਆਪਣੀ ਅਮਾਨ ਕਛ ਬਾਹੁਰ ਸਾਹ ਲੇ।
1: ਅਗਿਆਨੀ ਮਨ ਰੋਸ ਕਰੇ,
0: ਆਪਣੀ ਪ੍ਰਤੀਤ ਆਪ ਹੀ ਖੋਵੈ।
1: ਔਰ ਉਸਕਾ ਵਿਸ਼ਵਾਸ ਨਾ ਹੋਵੇ,
0: ਜਿਸ ਕੀ ਬਸ ਤਿਸ ਆਗੇ ਰਾਖੈ।
1: ਕੀ ਆਗਿਆ ਮਾਨੈ ਮਾਥੈ,
0: ਉਸ ਤੇ ਚੌਗਨ ਕਰੈ ਨਿਹਾਲ।
1: ਨਾਨਕ ਸਾਹਿਬ ਸਦਾ ਦਿਆਲ,
0: ਅਨਿਕ ਭਾਂਤ ਮਾਇਆ ਕੇ ਹੇਤ।
1: ਸਭ ਪਰ ਹੋਵਤ ਜਾਨ ਅਨੇਤ,
0: ਬਿਰਖ ਕੀ ਛਾਇਆ ਸਿਉ ਰੰਗ ਲਾਵੈ।
1: ਜੋ ਬਿਨਸੈ ਉਹ ਮਨ ਪਛਤਾਵੈ,
0: ਜੋ ਦਿਸੈ ਸੋ ਚਾਲਨ ਹਾਰ।
1: ਰਿਓ ਤੈ ਅੰਧ ਅੰਧਾਰ,
0: ਬਟਾਉ ਸਿਉ ਜੋ ਲਾਵੈ ਨੇਹੇ।
1: ਜੋ ਹਾਥ ਨਾ ਆਵੈ ਕੇ,
0: ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ।
1: ਕਿਰਪਾ ਨਾਨਕ ਆਪ ਲੈ ਲਾਈ,
0: ਮਿਥਿਆ ਤਨ ਧਨ ਕੁਟੰਬ ਸਵਾਇਆ।
1: ਹਉ ਮੈਂ ਮਮਤਾ ਮਾਇਆ,
0: ਮਿਥਿਆ ਰਾਜੋਵਨ ਧਨ ਮਾਲ।
1: ਮਿਥਿਆ ਕਾਮ ਕ੍ਰੋਧ ਬਿਕਰਾਲ,
0: ਮਿਥਿਆ ਰਥ ਹਸਤੀ ਅਸਵ ਬਸਤਰਾ।
1: ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ,
0: ਮਿਥਿਆ ਧਰੋਹ ਮੋਹ ਅਭਿਮਾਨ।
1: ਮਿਥਿਆ ਆਪਸ ਉਪਰ ਕਰਤ ਗੁਮਾਨ,
0: ਅਸਥਿਰ ਭਗਤ ਸਾਧ ਕੀ ਸਰਨ।
1: ਜਪ ਜਪ ਜੀਵੇ ਹਰ ਕੇ ਚਰਨ,
0: ਮਿਥਿਆ ਸ਼ਰਵਣ ਪਰ ਨਿੰਦਾ ਸੁਨਹਿ।
1: ਮਿਥਿਆ ਹਸ ਪਰ ਦਰਬ ਕੋ ਹਿਰੈ,
0: ਮਿਥਿਆ ਨੇਤਰ ਪੇਖਤ ਪਰ ਤ੍ਰਿਯ ਰੁਪਾਦ।
1: ਮਿਥਿਆ ਰਸਨਾ ਭੋਜਨ ਅੰਨ ਸਵਾਦ,
0: ਮਿਥਿਆ ਚਰਨ ਪਰ ਵਿਕਾਰ ਕੋ ਧਾਵੈ ਹੈ।
1: ਮਿਥਿਆ ਮਨ ਪਰ ਲੋਭ ਲੁਭਾਵੈ,
0: ਮਿਥਿਆ ਤਨ ਨਹੀਂ ਪਰ ਉਪਕਾਰਾ।
1: ਮਿਥਿਆ ਬਾਸ ਲੇਤ ਬਿਕਾਰਾ,
0: ਬਿਨ ਬੁਝੇ ਮਿਥਿਆ ਸਭ ਭਏ।
1: ਸਫਲ ਦੇ ਨਾਨਕ ਹਰ ਹਰ ਨਾਮ ਲਏ,
0: ਮਿਥੀ ਸਾਕਤ ਕੀ ਆਰਜਾ।
1: ਸਾਚ ਬਿਨਾ ਕੈ ਹੋਵਤ ਸੁਚਾ,
0: ਮਿਰਥਾ ਨਾਮ ਬਿਨਾ ਤਨ ਅੰਧ।
1: ਆਵਤ ਤਾ ਕੈ ਦੁਰਗੰਧ,
0: ਬਿਨ ਸਿਮਰਨ ਦਿਨ ਰਹਿਣ ਬ੍ਰਿਥਾ ਬਿਹਾਏ।
1: ਬਿਨਾ ਜੋ ਖੇਤੀ ਜਾਏ,
0: ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ।
1: ਕਿਰਪਨ ਕੇ ਨਿਰਾਰਥ ਦਾਮ,
0: ਧਨ ਧਨ ਤੇ ਜਨ ਜਿਹ ਘਟ ਬਸਿਓ ਹਰਨਾਓ।
1: ਨਾਨਕ ਤਾ ਕੈ ਬਲ ਬਲ ਜਾਓ,
0: ਰਹਿਤ ਅਵਰ ਕਛ ਅਵਰ ਕਮਾਵਤ।
1: ਪ੍ਰੀਤ ਮੁਖੋਂ ਗੰਢ ਲਾਵਤ,
0: ਜਾਨਨ ਹਾਰ ਪ੍ਰਭੂ ਪ੍ਰਬੀਨ।
1: ਭੇਗ ਨ ਕਾਹੂ ਭੀਨ,
0: ਅਵਰ ਉਪਦੇਸੈ ਆਪ ਨ ਕਰੈ।
1: ਆਵਤ ਜਾਵਤ ਜਨਮੈ ਮਰੈ,
0: ਜਿਸ ਕੈ ਅੰਤਰ ਵਸੈ ਨਿਰੰਕਾਰ।
1: ਜਿਸ ਕੀ ਸੀਖ ਤਰੈ ਸੰਸਾਰ,
0: ਜੋ ਤੁਮ ਭਾਨੇ ਤਿਨ ਪ੍ਰਭ ਜਾਤਾ।
1: ਨਾਨਕ ਉਂਜਨ ਚਰਨ ਪਰਾਤਾ,
0: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ।
1: ਆਪਣਾ ਕੀਆ ਆਪਹਿ ਮਾਨੈ,
0: ਆਪੇ ਆਪ ਆਪ ਕਰਤ ਨਿਬੇਰਾ।
1: ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ,
0: ਪਾਵ ਸਿਆਣਪ ਸਗਲ ਤੇ ਰਹਿਤ।
1: ਸਭ ਕਸ ਜਾਣੈ ਆਤਮ ਕੀ ਰਹਿਤ,
0: ਜਿਸ ਭਾਵੈ ਤਿਸ ਲਏ ਲੜ ਲਾਏ।
1: ਥਾਂ ਥਿਰੰਤਰ ਰਿਹਾ ਸਮਾਏ,
0: ਜੋ ਸੋ ਸੇਵਕ ਜਿਸ ਕਿਰਪਾ ਕਰੀ।

0: ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੈ ਪ੍ਰਸਾਦ ਛਤੀ ਅੰਮ੍ਰਿਤ ਖਾਹੇ
1: ਤਿਸ ਠਾਕੁਰ ਕੋ ਰਖ ਮਨ ਮਾਹੇ
0: ਜੈ ਪ੍ਰਸਾਦ ਸੁਗੰਧਤ ਤਨ ਲਾਵੇ ਹੈ
1: ਤਿਸ ਕੋ ਸਿਮਰ ਪਰਮ ਗਤ ਪਾਵੇ
0: ਜੈ ਪ੍ਰਸਾਦ ਵਸੈ ਸੁਖ ਮੰਦਰ
1: ਤਿਸ ਤੇ ਆਏ ਸਦਾ ਮਨ ਅੰਦਰ
0: ਜੈ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ
1: ਆਠ ਪੈਰ ਸਿਮਰੋ ਤਿਸ ਰਸਨਾ
0: ਜੈ ਪ੍ਰਸਾਦ ਰੰਗ ਰਸ ਭੋਗ
1: ਨਾਨਕ ਸਦਾ ਧਿਆਈਐ ਧਿਆਵਨ ਜੋਗ
0: ਜੈ ਪ੍ਰਸਾਦ ਪਾਠ ਪਟੰਬਰ ਹੰਡਾਵੇ
1: ਹੈ ਤਿਸ ਤੇ ਆਕਤ ਅਬ ਲੁਭਾਵੇ
0: ਜੈ ਪ੍ਰਸਾਦ ਸੁਖ ਸੇਜ ਸੋਈ ਜੈ
1: ਮਨ ਆਠ ਪੈਰ ਤਾਂ ਕਾ ਜਸ ਗਾ ਬੀਜੈ
0: ਜੈ ਪ੍ਰਸਾਦ ਤੁਝ ਸਭ ਕੋ ਮਾਨੈ
1: ਮੁਕਤਾਂ ਕੋ ਜਸ ਰਸਨ ਬਖਾਨੈ
0: ਜੈ ਪ੍ਰਸਾਦ ਤੇਰੋ ਰਹਿਤਾ ਧਰਮ
1: ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
0: ਪ੍ਰਭ ਜੀ ਜਬ ਤਦਰ ਕਹਿ ਮਾਨ ਪਾਵੇ ਹੈ
1: ਨਾਨਕ ਪਾਸੇ ਤੀ ਕਰ ਜਾਵੈ
0: ਜੇ ਪ੍ਰਸਾਦ ਅਰੋਗ ਕੰਚਨ ਦੇਹੀ
1: ਲਾਭੋ ਤਿਸ ਰਾਮ ਸਨੇਹੀ
0: ਜੈ ਜੇ ਲਿਵ ਲਾਵੋ ਤਿਸ ਰਾਮ ਸਨੇਹੀ ਜੈ ਪ੍ਰਸਾਦ ਤੇਰਾ ਉੱਲਾ ਰਹਿਤ
1: ਮਨ ਸੁਖ ਪਾਵੇ ਹਰ ਹਰ ਜਸ ਕਹਿਤ
0: ਜੈ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ
1: ਸਨੀ ਪਰ ਠਾਕੁਰ ਪ੍ਰਭ ਤਾਕੈ
0: ਜੈ ਪ੍ਰਸਾਦ ਤੁਝ ਕੋ ਨਾ ਪਹੁੰਚੈ
1: ਸਾ ਸਾ ਸਿਮਰੋ ਪ੍ਰਭ ਉਚੈ
0: ਜੈ ਪ੍ਰਸਾਦ ਪਾਈ ਦੁਰਲਭ ਦੇਹੇ
1: ਨਾਨਕ ਤਾਂ ਕੀ ਭਗਤ ਕਰੇ
0: ਜੈ ਪ੍ਰਸਾਦ ਭੁੱਖਨ ਪਹਿਰੀ ਜੈ
1: ਮਨ ਤੇ ਸਿਮਰਤ ਕਿਉ ਆਲਸ ਕੀਜੈ
0: ਜੈ ਪ੍ਰਸਾਦ ਹਸਤ ਕਰ ਚਲੈ ਹੈ ਜੈ ਪ੍ਰਸਾਦ ਅਸਤ ਅਸਵ ਹਸਤ ਅਸਵਾਰੀ
1: ਮਨ ਤਿਸ ਪ੍ਰਭ ਕੋ ਕਬੂ ਨਾ ਬਿਸਾਰੀ
0: ਜੈ ਪ੍ਰਸਾਦ ਬਾਗ ਮਿਲਖ ਧਨਾ
1: ਰਾਖ ਪ੍ਰੋਏ ਪ੍ਰਭ ਆਪਣੇ ਮਨਾ
0: ਜਿਨ ਤੇਰੀ ਮਨ ਬਨਤ ਬਨਾਈ
1: ਉਠਤ ਬੈਠਤ ਸਤ ਤਿਸੈ ਧਿਆਈ
0: ਤਿਸੈ ਧਿਆਏ ਜੋ ਏਕ ਅਲਖ ਹੈ
1: ਯਾ ਉਹਾ ਨਾਨਕ ਤੇਰੀ ਰੱਖੈ
0: ਜੈ ਪ੍ਰਸਾਦ ਕਰਹਿ ਪੁੰਨ ਬਹੁਦਾਨ
1: ਮਨ ਆਠ ਪੈਰ ਕਾ ਤਿਸ ਕਾ ਧਿਆਨ
0: ਜੈ ਪ੍ਰਸਾਦ ਤੂੰ ਆਚਾਰ ਵਿਵਹਾਰੀ
1: ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ
0: ਜੈ ਪ੍ਰਸਾਦ ਤੇਰਾ ਸੁੰਦਰ ਰੂਪ
1: ਸੋ ਪ੍ਰਭ ਸਿਮਰੋ ਸਦਾ
0: ਜੈ ਪ੍ਰਸਾਦ ਤੇਰੀ ਨੀਕੀ ਜਾਤ
1: ਸੋ ਪ੍ਰਭ ਸਿਮਰ ਸਦਾ ਦਿਨ ਰਾਤ
0: ਜੈ ਪ੍ਰਸਾਦ ਤੇਰੀ ਪਤਰ ਹੈ
1: ਪ੍ਰਸਾਦ ਨਾਨਕ ਜਸ ਕਹੈ
0: ਜੈ ਪ੍ਰਸਾਦ ਸੁਨੇ ਕਰਨ ਨਾਦ
1: ਜੈ ਪ੍ਰਸਾਦ ਪੇਖੇ ਬਿਸਮਾਦ
0: ਜੈ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ
1: ਜੈ ਪ੍ਰਸਾਦ ਸੁਖ ਸਹਿਜੇ ਬਸਨਾ
0: ਜੈ ਪ੍ਰਸਾਦ ਹਸਤ ਕਰ ਚਲੇ ਹੈ
1: ਜੈ ਪ੍ਰਸਾਦ ਸੰਪੂਰਨ ਫਲ ਹੈ
0: ਜੈ ਪ੍ਰਸਾਦ ਪਰਮ ਗਤ ਪਾਵੇ ਹੈ
1: ਜੈ ਪ੍ਰਸਾਦ ਸੁਖ ਸਹਿ ਸਮਾਵੇ
0: ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਹੋ
1: ਪ੍ਰਸਾਦ ਨਾਨਕ ਮਨ ਜਾਗੋ
0: ਜੈ ਪ੍ਰਸਾਦ ਤੂੰ ਪ੍ਰਗਟ ਸੰਸਾਰ
1: ਪ੍ਰਭ ਕੋ ਮੂਲਾ ਮਨੋ ਵਿਸਾਰ
0: ਜੈ ਪ੍ਰਸਾਦ ਤੇਰਾ ਪ੍ਰਤਾਪ
1: ਮਨ ਮੂਲ ਤੂੰ ਤਾਕੋ ਜਾਪ
0: ਜੈ ਪ੍ਰਸਾਦ ਤੇਰੇ ਕਾਰਜ ਪੂਰੇ
1: ਸਹਿ ਜਾਨ ਮਨ ਸਦਾ ਹਜੂਰੇ
0: ਜੈ ਪ੍ਰਸਾਦ ਤੂੰ ਪਾਵੇ ਸਾਚ
1: ਰੇ ਮਨ ਮੇਰੇ ਤੂੰ ਤਾਂ ਸਿਉ ਰਾਚ
0: ਜੈ ਪ੍ਰਸਾਦ ਸਭ ਕੀ ਗਤ ਹੋਏ
1: ਨਾਨਕ ਜਾਪ ਜਪੈ ਜਪ ਸੋਏ
0: ਆਪ ਜਪਾਏ ਜਪੈ ਸੋ ਨਾਓ
1: ਆਪ ਗਾਵਾਏ ਸੋ ਹਰ ਗੁਣ ਗਾਓ
0: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ
1: ਪ੍ਰਭੂ ਦਇਆ ਤੇ ਕਮਲ ਵਿਗਾਸ
0: ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ
1: ਪ੍ਰਭ ਦਇਆ ਤੇ ਮਤ ਉੱਤਮ ਹੋਏ
0: ਸਰਬ ਨਿਧਾਨ ਪ੍ਰਭ ਤੇਰੀ ਮਾਇਆ
1: ਕਸ਼ੂ ਨਾ ਕਿਨੂੰ ਲਿਆ
0: ਜਿਤ ਜਿਤ ਲਾਭ

0: ਆਦੀ ਸਾਧ ਕੈ ਸੰਗ ਮੁਖ ਉਜਲ ਹੋਤ
1: ਸੰਗ ਮਲ ਸਗਲੀ ਖੋਤ
0: ਸਾਧ ਕੈ ਸੰਗ ਮਿਟੈ ਅਭਿਮਾਨ
1: ਸਾਧ ਕੈ ਸੰਗ ਪ੍ਰਗਟੈ ਸੁਗਿਆਨ
0: ਸਾਧ ਕੈ ਸੰਗ ਬੁਝੈ ਪ੍ਰਮ ਨੀਰਾ
1: ਸੰਗ ਸਭ ਹੋਤ ਨਿਬੇਰਾ
0: ਸਾਧ ਕੈ ਸੰਗ ਪਾਏ ਨਾਮ ਰਤਨ
1: ਸਾਧ ਕੈ ਸੰਗ ਇੱਕ ਉਪਰ ਜਤਨ
0: ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਨੀ
1: ਨਾਨਕ ਸਾਧ ਕੀ ਸੋਭਾ ਪ੍ਰਭ ਮਾਹੇ ਸਮਾਨੀ
0: ਸਾਧ ਕੈ ਸੰਗ ਅਗੋਚਰ ਮਿਲੈ
1: ਸਾਧ ਕੈ ਸੰਗ ਸਦਾ ਪਰ ਫੁਲੈ
0: ਸਾਧ ਕੈ ਸੰਗ ਆਵੈ ਬਸ ਪੰਚਾ
1: ਸਾਧ ਸੰਗ ਅੰਮ੍ਰਿਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਰੇਨ
1: ਸਾਧ ਕੇ ਸੰਗ ਮਨੋਹਰ ਬੈਨ
0: ਸਾਧ ਕੇ ਸੰਗ ਨ ਕਤਹੁ ਧਾਵੈ
1: ਸਾਧ ਸੰਗ ਅਸਥਿਤ ਮਨ ਪਾਵੈ
0: ਸਾਧ ਕੇ ਸੰਗ ਮਾਇਆ ਤੇ ਭਿੰਨ
1: ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ
0: ਸਾਧ ਸੰਗ ਦੁਸ਼ਮਨ ਸਭ ਮੀਤ
1: ਸਾਧੂ ਕੇ ਸੰਗ ਮਹਾਪੁਨੀਤ
0: ਸਾਧ ਸੰਗ ਕਿਸਿਓ ਨਹੀਂ ਬੈਰ
1: ਸਾਧ ਕੇ ਸੰਗ ਨਾ ਬੀਗਾ ਪੈਰ
0: ਸਾਧ ਕੇ ਸੰਗ ਨਾ ਹੀ ਕੋ ਮੰਦਾ
1: ਸਾਧ ਸੰਗ ਜਾਣੇ ਪਰਮਾਨੰਦਾ
0: ਸਾਧ ਕੇ ਸੰਗ ਨਾ ਹੀ ਹੋ

0: ਸਥਾਨ ਤੇ ਸਭ ਕੋ ਵਰਸਾਵੈ।
1: ਸਾਧ ਸੰਗ ਧਰਮ ਰਾਏ ਕਰੇ ਸੇਵਾ,
0: ਸਾਧ ਕੇ ਸੰਗ ਸੋਭਾ ਸੁਰ ਦੇਵਾ,
1: ਸਾਧੂ ਕੈ ਸੰਗ ਪਾਪ ਪਲਾਇਨ,
0: ਸਾਧ ਸੰਗ ਅੰਮ੍ਰਿਤ ਗੁਣ ਗਾਇਨ,
1: ਸਾਧ ਕੈ ਸੰਗ ਸਰਬ ਥਾਨ ਗਮ,
0: ਨਾਨਕ ਸਾਧ ਕੇ ਸੰਗ ਸਫਲ ਜਨਮ,
1: ਸਾਧ ਕੈ ਸੰਗ ਨਹੀਂ ਕਛ ਘਾਲ,
0: ਦਰਸ਼ਨ ਭੇਟਤ ਹੋਤ ਨਿਹਾਲ,
1: ਸਾਧ ਕੈ ਸੰਗ ਕਲੂਖਤ ਹਰੈ,
0: ਸਾਧ ਕੇ ਸੰਗ ਨਰਕ ਪਰ ਹਰੈ,
1: ਸਾਧ ਕੈ ਸੰਗ ਇਹਾਂ ਉਹਾਂ ਸੁਹੇਲਾ,
0: ਸਾਧ ਸੰਗ ਵਿਛਰਤ ਹਰ ਮੇਲਾ,
1: ਜੋ ਇੱਛੈ ਸੋਈ ਫਲ ਪਾਵੈ,
0: ਸਾਧ ਕੇ ਸੰਗ ਨਾ ਬਿਰਥਾ ਜਾਵੈ,
1: ਪਾਰ ਬ੍ਰਹਮ ਸਾਧ ਰਿਧ ਬਸੈ,
0: ਨਾਨਕ ਉਦਰੇ ਸਾਧ ਸੁਨ ਰਸੈ,
1: ਸਾਧ ਕੈ ਸੰਗ ਸੁਨੋ ਹਰ ਨਾਓ,
0: ਸਾਧ ਸੰਗ ਹਰ ਕੇ ਗੁਣ ਗਾਓ,
1: ਸਾਧ ਕੈ ਸੰਗ ਨਮਨ ਤੇ ਬਿਸਰੈ,
0: ਸਾਧ ਸੰਗ ਸਰ ਪਰ ਨਿਸਤਰੈ,
1: ਸਾਧ ਕੈ ਸੰਗ ਲਗੈ ਪ੍ਰਭ ਮੀਠਾ,
0: ਸਾਧੂ ਕੇ ਸੰਗ ਘਟ ਘਟ ਡੀਠਾ,
1: ਸਾਧ ਸੰਗ ਭਇ ਆਗਿਆਕਾਰੀ,
0: ਸਾਧ ਸੰਗਤ ਭਈ ਹਮਾਰੀ,
1: ਸਾਧ ਕੈ ਸੰਗ ਮਿਟੇ ਸਭ ਰੋਗ,
0: ਨਾਨਕ ਸਾਧ ਭੇਟੇ ਸੰਜੋਗ,
1: ਸਾਧ ਕੀ ਮਹਿਮਾ ਵੇਦ ਨਾ ਜਾਣੈ ਹੈ,
0: ਸੁਣੇ ਤੇਤਾ ਬਖਿਆਨੈ,
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ,
0: ਸਾਧ ਕੀ ਉਪਮਾ ਰਹੀ ਭਰਪੂਰ,
1: ਸਾਧ ਕੀ ਸੋਭਾ ਕਾ ਨਾਹੀ ਅੰਤ,
0: ਸਾਧ ਕੀ ਸੋਭਾ ਸਦਾ ਬੇਅੰਤ,
1: ਸਾਧ ਕੀ ਸੋਭਾ ਉੱਚ ਤੇ ਉੱਚੀ,
0: ਸਾਧ ਕੀ ਸੋਭਾ ਮੂਚ ਤੇ ਮੂਚੀ,
1: ਸਾਧ ਕੀ ਸੋਭਾ ਸਾਧ ਬਣਿਆਈ।

0: ਪ੍ਰੀਤ ਨਿਰੰਜਨ ਦਰਸ
1: ਪਾਤਰਿ ਰੂਪ ਨ ਪੇਖੈ ਨੇਤਰ
0: ਕੀ ਟਹਿਲ ਸੰਤ ਸੰਗ ਹੇਤ
1: ਕਰਨ ਸੁਣੇ ਕਾਹੂ ਕੀ ਨਿੰਦਾ
0: ਸਤਿ ਜਾਣੈ ਆਪਸ ਕੋ ਮੰਦਾ
1: ਗੁਰ ਪ੍ਰਸਾਦ ਵਿਖਿਆ ਪਰ ਹਰੈ
0: ਵਾਸਨਾ ਮਨ ਤੇ ਟਰੈ
1: ਇੰਦਰੀ ਜਿਤ ਪੰਚ ਦੋਖ ਤੇ ਰਹਿਤ
0: ਕੋਟ ਮਧੇ ਕੋ ਐਸਾ ਪਰਸ
1: ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ
0: ਮਾਇਆ ਤੇ ਹੋਏ ਭਿੰਨ
1: ਕਰਮ ਕਰਤ ਹੋਵੈ ਨਹਿ ਕਰਮ
0: ਵੈਸਨੋ ਕਾ ਨਿਰਮਲ ਧਰਮ
1: ਕਾਹੂ ਫਲ ਕੀ ਇੱਛਾ ਨਹੀਂ ਬਾਂਛੈ
0: ਕੇਵਲ ਭਗਤ ਕੀਰਤਨ ਸੰਗ ਰਾਚੈ
1: ਮੰਤਨ ਅੰਤਰ ਸਿਮਰਨ ਗੋਪਾਲ
0: ਸਭ ਉਪਰ ਹੋਵਤ ਕਿਰਪਾਲ
1: ਆਪ ਤ੍ਰਿੜੈ ਅਵਰੈ ਨਾਮ ਜਪਾਵੈ
0: ਨਾਨਕ ਕੋ ਵੈਸਨੋ ਪਰਮ ਗਤ ਪਾਵੈ
1: ਭਗਉਤੀ ਭਗਵੰਤ ਭਗਤ ਕਾ ਰੰਗ
0: ਸਗਲ ਤਿਆਗੈ ਦੁਸ਼ਟ ਕਾ ਸੰਗ
1: ਮਨ ਤੇ ਬਿਨਸੈ ਸਗਲਾ ਭਰਮ
0: ਪੂਜੈ ਸਗਲ ਪਾਰ ਬ੍ਰਹਮ
1: ਸਾਧ ਸੰਗ ਪਾਪਾ ਮਲਖ ਹੋਵੈ
0: ਭਗਉਤੀ ਕੀ ਮਤ ਉਤਮ ਹੋਵੈ
1: ਭਗਵੰਤ ਕੀ ਟਹਿਲ ਕਰੈ ਨਿਤਨੀਤ
0: ਹਰਪੈ ਬਿਸਨ ਪ੍ਰੀਤ
1: ਹਰ ਕੇ ਚਰਨ ਹਿਰਦੈ ਬਸਾਵੈ
0: ਨਾਨਕ ਐਸਾ ਭਗਉਤੀ ਭਗਵੰਤ ਕੋ ਪਾਵੈ
1: ਸੋ ਪੰਡਿਤ ਜੋ ਮਨ ਪ੍ਰਬੁੱਧ ਹੈ
0: ਰਾਮ ਨਾਮ ਆਤਮ ਮੈਂ ਸੋਧੈ
1: ਰਾਮ ਨਾਮ ਸਾਰ ਰਸ ਪੀਵੈ
0: ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ
1: ਹਰ ਕੀ ਕਥਾ ਹਿਰਦੈ ਬਸਾਵੈ
0: ਸੋ ਪੰਡਿਤ ਫਿਰ ਜੋ ਨ ਆਵੈ
1: ਵੇਦ ਪੁਰਾਣ ਸਿਮ੍ਰਿਤ ਬੂਝੈ ਮੂਲ
0: ਮੈਂ ਜਾਣੈ ਅਸਥੂਲ
1: ਚਹੁ ਵਰਨਾ ਕੋ ਦੇ ਉਪਦੇਸ਼
0: ਉਸ ਪੰਡਿਤ ਕੋ ਸਦਾ ਆਦੇਸ਼
1: ਬੀਜ ਮੰਤਰ

0: ਨਾਨਕ ਤਿਸ ਬਲਿਹਾਰਣੈ ਜਲ ਥਲ ਮਹੀਅਲ ਸੋਏ ਅਸ਼ਟਪਦੀ ਕਰਨ ਕਰਾਵਨ ਕਰਨੈ ਜੋਗ
1: ਭਾਵੈ ਸੋਈ ਹੋਗ
0: ਖਿਨਮੈ ਥਾਪ ਉਥਾਪਨ ਹਾਰਾ
1: ਕਿਛ ਪਾਰਾ ਵਾਰਾ
0: ਹੁਕਮੇ ਧਾਰ ਅਦਰ ਰਹਾਵੈ
1: ਉਪਜੈ ਹੁਕਮ ਸਮਾਵੈ
0: ਹੁਕਮੇ ਊਚ ਨੀਚ ਵਿਵਹਾਰ
1: ਅਨੇਕ ਰੰਗ ਪ੍ਰਕਾਰ
0: ਕਰ ਕਰ ਦੇਖੈ ਆਪਣੀ ਵਡਿਆਈ
1: ਸਭ ਮੈਂ ਰਿਹਾ ਸਮਾਈ
0: ਪ੍ਰਭ ਭਾਵੈ ਮਾਨੁਖ ਗਤ ਪਾਵੈ
1: ਭਾਵੈ ਤਾਂ ਪਾਥਰ ਤਰਾਵੈ
0: ਪ੍ਰਭ ਭਾਵੈ ਬਿਨ ਸਾਸ ਤੇ ਰਾਖੈ
1: ਭਾਵੈ ਤਾਂ ਹਰ ਗੁਣ ਭਾਖੈ
0: ਪ੍ਰਭ ਭਾਵੈ ਤਾਂ ਪਤਿਤ ਉਧਾਰੈ
1: ਕਰੈ ਆਪਨ ਬੇਚਾਰੈ
0: ਦੁਹਾ ਸ੍ਰਿਯੰਕਾਰ ਆਪ ਸੁਆਮੀ
1: ਖੇਲੈ ਬਿਕਸੈ ਅੰਤਰ ਜਾਮੀ
0: ਜੋ ਭਾਵੈ ਸੋ ਕਾਰ ਕਰਾਵੈ
1: ਨਾਨਕ ਦ੍ਰਿਸ਼ਟੀ ਅਵਰ ਨ ਆਵੈ
0: ਕਹੁ ਮਾਨੁਖ ਤੇ ਕਿਆ ਹੋਏ ਆਵੈ
1: ਜੋ ਤਿਸ ਭਾਵੈ ਸੋਈ ਕਰਾਵੈ
0: ਇਸ ਕੈ ਹਾਥ ਹੋਏ ਤਾਂ ਸਭ ਕਿਛ ਲੇ
1: ਜੋ ਤਿਸ ਭਾਵੈ ਸੋਈ ਕਰੇ
0: ਅਨ ਜਾਣਤ ਵਿਖਿਆ ਮਹਿ ਰਚੈ
1: ਜਾਣਤ ਆਪਨ ਆਪ ਬਚੈ
0: ਭਰਮੇ ਭੁੱਲਾ ਦੈ ਦਿਸਤਾਵੈ
1: ਮੈਂ ਚਾਰ ਕੁੰਠ ਫਿਰ ਆਵੈ
0: ਕਰ ਕਿਰਪਾ ਜਿਸ ਆਪਣੀ ਭਗਤ ਦੇ
1: ਨਾਨਕ ਤੇ ਜਨ ਨਾਮ ਮਿਲੇ
0: ਹਿਨ ਮੈਂ ਨੀਚ ਕੀਟ ਕੋ ਰਾਜ
1: ਬ੍ਰਹਮ ਗਰੀਬ ਨਿਵਾਜ
0: ਜਾ ਕਾ ਦ੍ਰਿਸ਼ਟ ਕਸੂ ਨਾ ਆਵੈ
1: ਤਤਕਾਲ ਦੈ ਦਿਸ ਪ੍ਰਗਟਾਵੈ
0: ਜਾ ਕੋ ਆਪਣੀ ਕਰੈ ਬਖਸੀਸ
1: ਕਾਲੇ ਖਾਨਾ ਗਰੇ ਜਗਦੀਸ਼
0: ਜੀਉ ਪਿੰਡ ਸਭ ਤਿਸ ਕੀ ਰਾਸ
1: ਘਟ ਘਟ ਪੂਰਨ ਬ੍ਰਹਮ ਪ੍ਰਗਾਸ
0: ਆਪਣੀ ਬਣਤ ਆਪ ਬਣਾਈ
1: ਜੀਵੈ ਦੇਖ ਬਡਾਈ
0: ਇਸ ਕਾ ਬਲ ਨਾਹੀ ਇਸ ਹਾਥ
1: ਕਰਨ ਕਰਾਵਨ ਸਰਬ ਕੋ ਨਾਥ
0: ਆਗਿਆਕਾਰੀ ਬਪੁਰਾ ਜੀਉ
1: ਜੋ ਤਿਸ ਭਾਵੈ ਸੋਈ ਫੁਨ ਥੀਓ
0: ਕਬਹੂ ਊਚ ਨੀਚ ਮੈਂ ਬਸੈ
1: ਸੋਖ ਹਰਖ ਰੰਗ ਹਸੈ
0: ਕਬਹੂ ਨਿੰਦ ਚਿੰਦ ਵਿਵਹਾਰ
1: ਊਪ ਅਕਾਲ ਪਿਆਲ
0: ਕਬਹੂ ਬੇਤਾ ਬ੍ਰਹਮ ਵਿਚਾਰ
1: ਆਪ ਮਿਲਾਵਣ ਹਾਰ
0: ਕਬਹੂ ਨਿਰ

0: ਭਖਾਰੀ ਨੀਚ ਕਾ ਸਾਜਾ,
1: ਕਮੂ ਅਬ ਕੀਰਤ ਮੈਂ ਆਵੈ,
0: ਭਲਾ ਭਲਾ ਕਹਾਵੈ,
1: ਜੋ ਪ੍ਰਭ ਰਾਖੈ ਤਿਵ ਹੀ ਰਹੈ,
0: ਪ੍ਰਸਾਦ ਨਾਨਕ ਸਚ ਕਹੈ,
1: ਕਬਹੂ ਹੋਏ ਪੰਡਿਤ ਕਰੇ ਬਖਿਆਨ,
0: ਕਬਹੂ ਮੋਨ ਧਾਰੀ ਲਾਵੈ ਧਿਆਨ,
1: ਕਬਹੂ ਤਟ ਤੀਰਥ ਇਸਨਾਨ,
0: ਕਬਹੂ ਸਿੱਧ ਸਾਧਕ ਮੁਖ ਗਿਆਨ,
1: ਕਬਹੂ ਕੀਟ ਹਸਤ ਪਤੰਗ ਹੋਏ ਜੀਆ,
0: ਅਨਿਕ ਜੋਨ ਭਰਮੈ ਭਰਮੀਆਂ,
1: ਨਾਨਾ ਰੂਪ ਜੋ ਸਵਾਂਗੀ ਦਿਖਾਵੈ,
0: ਜੋ ਭਾਵੈ ਤਿਵੈ ਨਚਾਵੈ,
1: ਜੋ ਤਿਸ ਭਾਵੈ ਸੋਈ ਹੋਏ,
0: ਨਾਨਕ ਦੂਜਾ ਅਵਰ ਨ ਕੋਏ,
1: ਕਬਹੂ ਸਾਧ ਸੰਗਤ ਇਹੋ

0: ਜਿਸਕੇ ਅੰਤਰ ਰਾਜ ਅਭਿਮਾਨ
1: ਸੋ ਨਰਕ ਪਾਤੀ ਹੋਵਤ ਸਵਾਨ
0: ਜੋ ਜਾਣੈ ਮੈਂ ਜੋ ਬਨਵੰਤ
1: ਸੋ ਵਡਬਿਸਟਾ ਕਾ ਜੰਤ
0: ਆਪਸ ਕੋ ਕਰਮਵੰਤ ਕਹਾਵੈ
1: ਜਨਮ ਮਰੈ ਬਹੁ ਜੂਨ ਪਰਮਾਵੈ
0: ਤਨ ਭੂਮਿਕਾ ਜੋ ਕਰੈ ਗੁਮਾਨ
1: ਸੋ ਮੂਰਖਨ ਦਾ ਗਿਆਨ
0: ਕਰ ਕਿਰਪਾ ਜਿਸਕੇ ਹਿਰਦੈ ਗਰੀਬੀ ਵਸਾਵੈ
1: ਨਾਨਕ ਇਹਾ ਮੁਕਤ ਆਗੈ ਸੁਖ ਪਾਵੈ
0: ਤਨਵੰਤਾ ਹੋਏ ਕਰ ਗਰਬਾਵੈ
1: ਤ੍ਰਿਣ ਸਮਾਨ ਕਰ ਸੰਗ ਨ ਜਾਵੈ
0: ਬਹੁ ਲਸਕਰ ਮਾਨਕ ਉਪਰ ਕਰੇ ਆਸ ਸਭ ਤੇ ਆਪ ਜਾਣੈ ਬਲਵੰਤ
1: ਮੈਂ ਹੋਏ ਜਾਏ ਪਸਵੰਤ
0: ਕਿਸੈ ਨਾ ਬਦੈ ਆਪ ਅਹੰਕਾਰੀ
1: ਧਰਮ ਰਾਏ ਤਿਸ ਕਰੇ ਖੁਆਰੀ
0: ਗੁਰ ਪ੍ਰਸਾਦ ਜਾ ਕਾ ਮਿਟੈ ਅਭਿਮਾਨ
1: ਸੋ ਨਾਨਕ ਦਰਗੈ ਪਰਵਾਨ
0: ਕੋਟ ਕਰਮ ਕਰੈ ਹੋ ਧਾਰੇ
1: ਸਰਮ ਪਾਵੈ ਸਗਲੇ ਬਿਰਤਾਰੇ
0: ਅਨਿਕ ਤਪੱਸਿਆ ਕਰੇ ਅਹੰਕਾਰ
1: ਨਰਕ ਸੁਰਗ ਫਿਰ ਫਿਰ ਅਵਤਾਰ
0: ਅਨਿਕ ਜਤਨ ਕਰ ਆਤਮ ਨਹੀਂ ਦਰਵੈ
1: ਹਰ ਦਰਗੈ ਕੋ ਕੈਸੇ ਗਵੈ
0: ਆਪਸ ਕੋ ਜੋ ਭਲਾ ਕਹਾਵੈ
1: ਸੇ ਭਲਾਈ ਨਿਕਟ ਨ ਆਵੈ
0: ਸਰਬ ਕੀ ਰੇਨ ਜਾ ਕਾ ਮਨ ਹੋਏ
1: ਕੋ ਨਾਨਕ ਤਾਂ ਕੀ ਨਿਰਮਲ ਸੋਏ
0: ਜਬ ਲੱਗ ਜਾਣੈ ਮੁਝ ਤੇ ਕਸ਼ ਹੋਏ
1: ਤਬ ਇਸ ਕੋ ਸੁਖ ਨਾਹੀ ਕੋਏ
0: ਜਬ ਇਹ ਜਾਣੈ ਮੈਂ ਕਿਛ ਕਰਤਾ
1: ਤਬ ਲਗ ਗਰਵ ਜੋਨ ਮੈਂ ਫਿਰਤਾ
0: ਜਬ ਧਾਰੈ ਕੋ ਬੈਰੀ ਮੀਤ
1: ਤਬ ਲਗ ਨੇਚਲ ਨਾਹੀ ਚੀਤ
0: ਜਬ ਲਗ ਮੋਹ ਮਗਨ ਸੰਗ ਮਾਏ
1: ਤਬ ਲਗ ਧਰਮ ਰਾਏ ਦੇਸ ਜਾਏ
0: ਪ੍ਰਭ ਕਿਰਪਾ ਤੇ ਬੰਧਨ ਟੂਟੈ
1: ਗੁਰ ਪ੍ਰਸਾਦ ਨਾਨਕ ਹੋਂ ਛੁਟੈ
0: ਸਹਿਸ ਖਟੇ ਲਖ ਕੋ ਉਠਤਾਵੈ
1: ਤ੍ਰਿਪਤ ਨਾ ਆਵੈ ਮਾਇਆ ਪਛੇ ਪਾਵੈ
0: ਅਨਿਕ ਭੋਗ ਵਿਖਿਆ ਕੀ ਕਰੈ
1: ਮੈਂ ਤ੍ਰਿਪਤਾਵੈ ਖਪ ਖਪ ਮਰੈ
0: ਬਿਨਾ ਸੰਤੋਖ ਨਹੀਂ ਕਉ ਰਾਜੈ
1: ਸੁਪਨ ਮਨੋਰਥ ਬਿਰਥੇ ਸਭ ਕਾਜੈ
0: ਨਾਮ ਰੰਗ ਸਰਬ ਸੁਖ ਹੋਏ
1: ਮਨ ਭਾਗੀ ਕਿਸੈ ਪ੍ਰਾਪਤ ਹੋਏ
0: ਕਰਨ ਕਰਾਵਨ ਆਪੇ ਆਪ
1: ਸਦਾ ਸਦਾ ਨਾਨਕ ਹਰ ਜਾਪ
0: ਕਰਨ ਕਰਾਵਨ ਕਰਨੈ ਹਾਰ
1: ਇਸਕੇ ਹਾਥ ਕਾਂ ਵਿਚਾਰ
0: ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ
1: ਆਪੇ ਆਪ ਆ ਪ੍ਰਭ ਸੋਏ
0: ਜੋ ਕਿਛ ਕੀਨੋ ਸੋ ਆਪਣੇ ਰੰਗ
1: ਸਭ ਦੂਰ ਸਭੂ ਕੈ ਸੰਗ
0: ਬੁਝੈ ਦੇਖੈ ਕਰੈ ਵਿਵੇਕ
1: ਆਪੇ ਅਨੇਕ
0: ਮਰੈ ਨ ਬਿਨਸੈ ਆਵੈ ਨ ਜਾਏ
1: ਨਾਨਕ ਸਦੀ ਰਿਹਾ ਸਮਾਏ
0: ਆਪ ਉਪਦੇਸੈ ਸਮਝੈ ਆਪ
1: ਆਪੇ ਰਚਿਆ ਸਭ ਕੇ ਸਾਥ
0: ਆਪ ਕੀਨੋ ਆਪਣ ਵਿਸਥਾਰ
1: ਸਭ ਕਛ ਉਸ ਕਹੋ ਕਰਣੇ ਹਾਰ
0: ਉਸ ਤੇ ਭਿੰਨ ਕਹੋ ਕਿਛ ਹੋਏ
1: ਤਾਂ ਤਨੰਤਰ ਏਕੈ ਸੋਏ
0: ਆਪਣੇ ਚਲਿਤ ਆਪ ਕਰਨੇ ਹਾਰ
1: ਕੋਤਕ ਕਰੇ ਰੰਗਾ ਪਾਰ
0: ਮਨ ਮੈਂ ਆਪ ਮਨ ਆਪਣੇ ਮਾਹੇ
1: ਨਾਨਕ ਕੀਮਤ ਕਹਿ ਨਾ ਜਾਏ
0: ਸਤ ਸਤ ਸਤ ਪ੍ਰਭ ਸਵਾਮੀ
1: ਗੁਰ ਪ੍ਰਸਾਦ ਕਿਨੇ ਵਖਿਆਨੀ
0: ਸੱਚ ਸੱਚ

0: ਪਤੀ
1: ਸੰਤ ਕੈ ਦੁਖਨ ਆਲ ਜਾ ਘਟੈ
0: ਸੰਤ ਕੈ ਦੁਖਨ ਜਮ ਤੇ ਨਹੀਂ ਛੁਟੈ
1: ਸੰਤ ਕੈ ਦੁਖਨ ਸੁਖ ਸਭ ਜਾਏ
0: ਸੰਤ ਕੈ ਦੁਖਨ ਨਰਕ ਮੈਂ ਪਾਏ
1: ਸੰਤ ਕੈ ਦੁਖਨ ਮਤ ਹੋਏ ਮਲੀਨ
0: ਸੰਤ ਕੈ ਦੁਖਨ ਸੋਭਾ ਤੇ ਹੀਨ
1: ਸੰਤ ਕੇ ਹਤੇ ਕੋ ਰਖੈ ਨਾ ਕੋਏ
0: ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ
1: ਸੰਤ ਕਿਰਪਾਲ ਕਿਰਪਾ ਜੇ ਕਰੈ
0: ਨਾਨਕ ਸੰਤ ਸੰਗ ਨਿੰਦਕ ਭੀਤਰੈ
1: ਸੰਤ ਕੈ ਦੁਖਨ ਤੇ ਮੁਖ ਭਵੈ
0: ਸੰਤਨ ਕੈ ਦੁਖਨ ਕਾਗ ਜੋ ਲਵੈ
1: ਸੰਤ ਕੈ ਦੁਖਨ ਸਰਬ ਜੋਨ ਪਾਏ
0: ਸੰਤ ਕੈ ਦੁਖਨ ਤ੍ਰਿਗ ਜੋਨ ਕਰਮਾਏ
1: ਸੰਤ ਕੈ ਦੁਖਨ ਤਿਸ਼ਨਾ ਮਹਿ ਜਲੈ
0: ਸੰਤ ਕੈ ਦੁਖਨ ਸਭ ਕੋ ਛਲੈ
1: ਸੰਤ ਕੈ ਦੁਖਨ ਤੇਜ ਸਭ ਜਾਏ
0: ਸੰਤ ਕੈ ਦੁਖਨ ਨੀਚ ਨਚਾਏ
1: ਸੰਤ ਦੁਖੀ ਕਾ ਥਾਉ ਕੋ ਨਾਹੇ
0: ਨਾਨਕ ਸੰਤ ਭਾਵੈ ਤਾਂ ਉਹ ਭੀ ਗਤ ਪਾਏ
1: ਸੰਤ ਕਾ ਨਿੰਦਕ ਮਾਹਤ ਤਾਈ
0: ਸੰਤ ਕਾ ਨਿੰਦਕ ਖਿੰਟਿਕ ਨਾ ਪਾਈ
1: ਸੰਤ ਕਾ ਨਿੰਦਕ ਮਾਹ ਤਿਆਰਾ
0: ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
1: ਸੰਤ

0: ਸੰਤ ਭਾਵੈ ਤਾਂ ਉਸਕਾ ਭੀ ਹੋਏ ਮੋਹ।
1: ਸੰਤ ਕਾ ਦੁਖੀ ਸਦਾ ਅਪਵਿੱਤ,
0: ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ।
1: ਸੰਤ ਕੇ ਦੁਖੀ ਕੋ ਡਾਣ ਲਾਗੈ,
0: ਸੰਤ ਕੇ ਦੁਖੀ ਕੋ ਸਭ ਤਿਆਗੈ।
1: ਸੰਤ ਕਾ ਦੁਖੀ ਮਾਂ ਅਹੰਕਾਰੀ,
0: ਸੰਤ ਕਾ ਦੁਖੀ ਸਦਾ ਬਿਕਾਰੀ।
1: ਸੰਤ ਕਾ ਦੁਖੀ ਜਨਮੈ ਮਰੈ,
0: ਸੰਤ ਕੀ ਦੁਖ ਨਾ ਸੁਖ ਤੇ ਟਰੈ।
1: ਸੰਤ ਕੇ ਦੁਖੀ ਕੋ ਨਾਹੀ ਠਾਓ,
0: ਨਾਨਕ ਸੰਤ ਭਾਵੈ ਤਾਂ ਲੈ ਮਿਲਾਏ।
1: ਸੰਤ ਕਾ ਦੁਖੀ ਅੱਧ ਬੀਜ ਤੇ ਟੂਟੈ,
0: ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ।
1: ਸੰਤ ਕੇ ਦੁਖੀ ਕੋ ਧਿਆਨ ਭਰਮਾਈਐ,
0: ਸੰਤ ਕਾ ਦੁਖੀ ਉੱਜੜ ਪਾਈਐ।
1: ਸੰਤ ਕਾ ਦੁਖੀ ਅੰਤਰ ਤੇ ਥੋਥਾ,
0: ਸਾਸ ਬਿਨਾ ਮਿਰਥ ਕੀ ਲੋਥਾ।
1: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ,
0: ਆਪਨ ਬੀਜ ਆਪੇ ਹੀ ਖਾਹੇ।
1: ਸੰਤ ਕੇ ਦੁਖੀ ਕੋ ਹਵਨ ਨਾ ਰੱਖਣ ਹਾਰ,
0: ਨਾਨਕ ਸੰਤ ਭਾਵੈ ਤਾਂ ਲੈ ਉਭਾਰ।
1: ਸੰਤ ਕਾ ਦੁਖੀ ਇਉਂ ਬਿਲ ਲਾਏ,
0: ਜਲ ਬਿਹੂਨ ਮਛਲੀ ਤੜਫੜਾਏ।
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ,
0: ਪਾਵਕ ਈਧਨ ਨਹੀਂ ਧਰਾਪੈ।
1: ਸੰਤ ਕਾ ਦੁਖੀ ਛੁਟੈ ਅਕੇਲਾ,
0: ਗੁਆਰ ਤਿਲ ਖੇਤ ਮਾਹੇ ਦੁਹੇਲਾ।
1: ਸੰਤ ਕਾ ਦੁਖੀ ਧਰਮ ਤੇ ਰਹਿਤ,
0: ਸੰਤ ਕਾ ਦੁਖੀ ਸਦ ਮਿਥਿਆ ਕਹਿਤ।
1: ਕਿਰਤ ਨਿੰਦਕ ਕਾ ਤੁਰ ਹੀ ਪਿਆ,
0: ਨਾਨਕ ਜੋ ਤਿਸ ਭਾਵੈ ਸੋਈ ਥਿਆ।
1: ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ,
0: ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ।
1: ਸੰਤ ਕਾ ਦੁਖੀ ਸਦਾ ਸਹਿਕਾਈਐ,
0: ਸੰਤ ਕਾ ਦੁਖੀ ਨਾ ਮਰੇ ਨਾ ਜਿਵਾਈਐ।
1: ਸੰਤ ਕੇ ਦੁਖੀ ਕੀ ਪੂਜੈ ਨਾ ਆਸਾ,
0: ਸੰਤ ਕਾ ਦੁਖੀ ਉੱਠ ਚੱਲੈ ਨਿਰਾਸਾ।
1: ਸੰਤ ਕੈ ਦੋਖ ਨਾ ਤ੍ਰਿਸ਼ਟੈ ਕੋਏ,
0: ਜੈਸਾ ਭਾਵੈ ਤੈਸਾ ਕੋਈ ਹੋਏ।
1: ਪਇਆ ਕੀਰਤਨ ਮਿਟੈ ਕੋਏ,
0: ਨਾਨਕ ਜਾਣੈ ਸਾਚਾ ਸੋਏ।
1: ਸਭ ਘਟ ਦਿਸ ਕੇ ਉਹ ਕਰਨੈ ਹਾਰ,
0: ਸਦਾ ਸਦਾ ਤਿਸ ਕੋ ਨਮਸਕਾਰ।
1: ਪ੍ਰਭ ਕੀ ਉਸਤਤ ਕਰੋ ਦਿਨ ਰਾਤ,
0: ਤਿਸੇ ਧਿਆਵੋ ਸਾਸ ਗਿਰਾਸ।
1: ਸਭ ਕਛ ਵਰਤੈ ਤਿਸ ਕਾ ਕੀਆ,
0: ਤਿਸਾ

0: ਸਦਾ ਗਏ ਨਾਨਕ ਉਜਲ ਮੱਥਾ
1: ਬੜਭਾਗੀ ਤੇ ਜਨ ਜਗ ਮਾਹੇ
0: ਸਦਾ ਸਦਾ ਹਰ ਕੇ ਗੁਣ ਗਾਹੇ
1: ਰਾਮ ਨਾਮ ਜੋ ਕਰੇ ਵਿਚਾਰ
0: ਸੇ ਧਨਵੰਤ ਗਨੀ ਸੰਸਾਰ
1: ਮਨ ਤਨ

0: ਸੁਝੈ
1: ਸਾਧ ਸੰਗ ਹਰ ਹਰ ਜਸ ਕਹਿਤ
0: ਸਰਬ ਰੋਗ ਤੇ ਹਰ ਜਨ ਰਹਿਤ
1: ਅਣਦਨ ਕੀਰਤਨ ਕੇਵਲ ਬਖਿਆਨ
0: ਸਤ ਮੈਂ ਸੋਈ ਨਿਰਵਾਨ
1: ਏਕ ਉਪਰ ਜਿਸ ਜਨ ਕੀ ਆਸਾ
0: ਕੱਟੀਏ ਜਮ ਕੀ ਪਾਸਾ
1: ਪਾਰ ਬ੍ਰਹਮ ਕੀ

0: ਕਾਰਜ ਮੈਂ ਆਪ ਸਮਾਇਆ,
1: ਸੋਧਤ ਸੋਧਤ ਸੋਧ ਸਿਜਿਆ,
0: ਪ੍ਰਸਾਦ ਤਤਵ ਸਭ ਬੁਝਿਆ,
1: ਜਬ ਦੇਖੋ ਤਬ ਸਭ ਕਿਛ ਮੂਲ,
0: ਨਾਨਕ ਸੋ ਸੂਖਮ ਸੋਈ ਅਸਥੂਲ,
1: ਨੈ ਕਿਛ ਜਨਮੈ ਨੈ ਕਿਛ ਮਰੈ,
0: ਆਪਣ ਚਲਤ ਆਪ ਹੀ ਕਰੇ,
1: ਆਵਣ ਜਾਵਣ ਦ੍ਰਿਸ਼ਟ ਅਣਦ੍ਰਿਸ਼ਟ,
0: ਆਗਿਆਕਾਰੀ ਧਾਰੀ ਸਭ ਸ੍ਰਿਸ਼ਟ,
1: ਆਪੇ ਆਪ ਸਗਲ ਮੈਂ ਆਪ,
0: ਅਨੇਕ ਜੁਗਤ ਕਾ ਰਚਰਾ ਥਾਪ ਥਾਪ,
1: ਅਵਰਾਸੀ ਨਾਹੀ ਕਿਛ ਖੰਡ,
0: ਧਾਰਨ ਤਾਰ ਰਹਿਓ ਬ੍ਰਹਿਮੰਡ,
1: ਅਲਖ ਅਭੇਵ ਪੁਰਖ ਪ੍ਰਤਾਪ,
0: ਆਪ ਜਪਾਏ ਤਾਂ ਨਾਨਕ ਜਾਪ,
1: ਜਿਨ ਪ੍ਰਭ ਜਾਤਾ ਸੋ ਸੋਭਾਵੰਤ,
0: ਸਗਲ ਸੰਸਾਰ ਉਦਰੇ ਤਨ ਮੰਤ,
1: ਪ੍ਰਭ ਕੇ ਸੇਵਕ ਸਗਲ ਉਦਾਹਰਣ।

0: ਹੈ,
1: ਧਰਤੀ ਜੋ ਸਗਲ ਘਟ ਸੋ ਹੈ,
0: ਧਨਵੰਤਾ ਹੋਏ ਕਿਆ ਕੋ ਗਰਬੈ,
1: ਸਭ ਤਿਸਕਾ ਦੀਆ ਦਰਬੈ,
0: ਅਤ ਸੂਰਾ ਜੇ ਕਉ ਕਹਾਵੈ,
1: ਰਬ ਕੀ ਕਲਾ ਬਿਨਾ ਕਹਿਤਾਵੈ,
0: ਜੇ ਕੋ ਹੋਏ ਬਹਿ ਦਾਤਾਰ,
1: ਜਿਸ ਦੇਨਹਾਰ ਜਾਣੇ ਗਾਵਾਰ,
0: ਜਿਸ ਗੁਰ ਪ੍ਰਸਾਦ ਉਟੈ ਹੋ ਰੋਗ,
1: ਨਾਨਕ ਸੋ ਜਨ ਸਦਾ ਅਰੋਗ,
0: ਜੋ ਮੰਦਰ ਕੋ ਥਾਮੈ ਥੰਮਨ,
1: ਕਾ ਸ਼ਬਦ ਮਨੇ ਅਸਥੰਮਨ,
0: ਜਿਉ ਪਾਖਾਣ ਨਾਵ ਚੜ੍ਹ ਤਰੈ,
1: ਗੁਰ ਚੜਨ ਲਗਤ ਨਿਸਤਰੈ,
0: ਜਿਉ

0: ਬਸਤ ਆਈ ਤੇਰੇ ਸੰਗ
1: ਰਿਓ ਰਸ ਲੋਭੀ ਪਤੰਗ
0: ਰਾਮ ਨਾਮ ਜਪ ਹਿਰਦੇ ਮਾਹੇ
1: ਨਾਨਕ ਪਤ ਸੇਤੀ ਕਰ ਜਾਹੇ
0: ਜਿਸ ਵਖਰ ਕੋ ਲੈਣ ਤੂੰ ਆਇਆ
1: ਰਾਮ ਨਾਮ ਸੰਤਨ ਘਰ ਪਾਇਆ।

0: ਸਭ ਕੋਏ
1: ਖੋਜਲ ਹਰ ਦਰਗਹਿ ਸੋਏ
0: ਇਹ ਵਪਾਰ ਵਿਰਲਾ ਵਪਾਰ ਹੈ
1: ਨਾਨਕ ਤਾਗੇ ਸਦ ਬਲਹਾਰੈ
0: ਚਰਨ ਸਾਧ ਕੇ ਧੋਏ ਧੋਏ ਪੀਓ
1: ਹਰ ਪ੍ਰਸਾਦ ਕੋ ਆਪਣਾ ਜੀਓ
0: ਸਾਧ ਕੀ ਧੂਰ ਕਰੋ ਇਸ਼ਨਾਨ
1: ਸਾਧੂ ਪਰ ਜਾਈਏ ਕੁਰਬਾਨ
0: ਸਾਧ ਸੇਵਾ ਬੜ ਭਾਗੀ ਪਾਈਐ
1: ਸੰਗ ਹਰ ਕੀਰਤਨ ਗਾਈਐ
0: ਅਨਕ ਬਿਘਨ ਤੇ ਸਾਧੂ ਰਾਖੈ
1: ਗਾਏ ਅੰਮ੍ਰਿਤ ਰਸ ਚਾਖੈ
0: ਕੋਟ ਗਹੀ ਸੰਤੈ ਦਰਿਆਇਆ
1: ਸੁਖ ਨਾਨਕ ਤਹਿ ਪਾਇਆ
0: ਮ੍ਰਿਤਕ ਕੋ ਜੀ ਵਾਲਣ ਹਾਰ
1: ਕੋ ਦੇਵਤ ਆਧਾਰ
0: ਸਰਵ ਨਿਦਾਨ ਜਾਂ ਕੀ ਦ੍ਰਿਸ਼ਟੀ ਮਾਹੇ
1: ਕੇ ਕਾ ਲੈਣਾ ਪਾਹੇ
0: ਸਭ ਕਿਛ ਤਿਸਕਾ ਉਹ ਕਰਨਾ ਜੋਗ
1: ਦੂਸਰ ਹੋਆ ਨਾ ਹੋਗ
0: ਜਪ ਜਨ ਸਦਾ ਸਦਾ ਦਿਨ ਰਹਿਣੀ
1: ਊਚ ਨਿਰਮਲ ਇਹ ਕਰਨੀ
0: ਕਰ ਕਿਰਪਾ ਜਿਸ ਕੋ ਨਾਮ ਦੀਆ
1: ਨਾਨਕ ਸੋਜਨ ਨਿਰਮਲ ਥੀਆ
0: ਜਾਂ ਕਹਿ ਮਨ ਗੁਰ ਕੀ ਪ੍ਰਤੀਤ
1: ਜਨ ਆਵੇ ਹਰ ਪ੍ਰਭ ਚੀਤ
0: ਭਗਤ ਭਗਤ ਸੁਣੀਐ ਤੈ ਲੋਏ
1: ਜਾਂ ਕਹਿ ਹਿਰਦੈ ਏਕੋ ਹੋਏ
0: ਸਚ ਕਰਣੀ ਸਚ ਤਾਕੀ ਰਹਿਤ
1: ਸਚ ਹਿਰਦੇ ਸਤ ਮੁਖ ਕਹਿਤ
0: ਸਾਚੀ ਦ੍ਰਿਸ਼ਟ ਸਾਚਾ ਆਕਾਰ
1: ਸਚ ਵਰਤੇ ਸਾਚਾ ਪਾਸਾਰ
0: ਪਾਰ ਬ੍ਰਹਮ ਜਿਨ ਸਚ ਕਰ ਜਾਤਾ ਨਾਨਕ ਸੋ ਜਨ
1: ਸਚ ਪਛਾਤ ਸਮਾਤ।

0: ਹਰਨ ਭਰਨ ਜਾਂ ਕਾਨੇ ਤਰਫੋਰ ਆਨੰਦ ਰੂਪ ਮੰਗਲ ਸਤ ਜਾ ਕੈ ਰਾਜ ਮੈਂ ਰਾਜ ਜੋਗ ਮੈਂ ਜੋਗੀ ਧਿਆਏ ਧਿਆਏ ਭਗਤੈ ਸੁਖ ਪਾਇਆ
1: ਨਾਨਕ ਸੇ ਪੁਰਖਾ ਕਿਨੇ ਅੰਤ ਨਾ ਪਾਇਆ
0: ਜਾਂ ਕੀ ਲੀਲਾ ਕੀ ਮਿਤ ਨਾਹੇ
1: ਸਗਲ ਦੇਵ ਹਾਰੇ ਵਗਾਏ
0: ਪਿਤਾ ਕਾ ਜਨਮ ਕਾ ਜਾਣੈ ਪੂਤ
1: ਸਗਲ ਪਰੋਈ ਆਪਣੇ ਸੂਤ
0: ਸਮੁੱਤ ਗਿਆਨ ਧਿਆਨ ਜਿਨ ਦੇ
1: ਜਨ ਦਾਸ ਨਾਮ ਤੇ ਆਵੇ ਸੇ
0: ਕਹਿ ਗੁਣ ਮੈਂ ਜਾਂ ਕੋ ਪਰਮਾਏ
1: ਜਨ ਮਰੇ ਫਿਰ ਆਵੇ ਜਾਏ
0: ਊਚ ਨੀਚ ਦਿਸਕੇ ਅਸਥਾਨ।

0: ਸੁਣ ਸਰਵਨ
1: ਕਰ ਕਿਰਪਾ ਜਿਸ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦਮੇ ਸੋ ਜਨ ਗਤ ਪਾਏ
1: ਰੂਪ ਸਤ ਜਾ ਕਾ ਸਤ ਅਸਥਾਨ
0: ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾ ਕੀ ਬਾਣੀ
0: ਸਤ ਪੁਰਖ ਸਭ ਮਾਏ ਸਮਾਣੀ
1: ਸਤ ਕਰਮੀ ਕਰਮ ਜਾ ਕੀ ਰਚਨਾ ਸਤ
0: ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮ ਨਿਰਮਲੀ
0: ਜਿਸੇ ਬਜਾਏ ਤਿਸੇ ਸਭ ਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ
0: ਸਤ ਨਾਨ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ ਸਤ ਨਿਰਤ ਪੂਜੈ ਜੇ ਕੋਏ
0: ਨਾਮ ਜਪਤਾ ਕੀ ਗਤ ਹੋਏ
1: ਆਪ ਸਤ ਕੀਆ ਸਭ ਸਤ
0: ਆਪੇ ਜਾਣੇ ਆਪਣੀ ਮਿਤ ਗਤ
1: ਜਿਸ ਕੀ ਸਿਰਸ ਸੋ ਕਰਨੈ ਹਾਰ
0: ਬੂਝ ਕਰਤ ਵਿਚਾਰ
1: ਕਰਤੇ ਕੀ ਮਿਤ ਨਾ ਜਾਣੈ ਕੀਆ
0: ਨਾਨਕ ਜੋਤਿ ਸੁਪਾਵੇ ਸੋ ਵਰਤੀਆ
1: ਬਿਸਮਨ ਬਿਸਮ ਭਏ ਬਿਸਮਾਦ
0: ਪੂਜਾ ਤਿਸ ਆਇਆ ਸਵਾਦ
1: ਪ੍ਰਭ ਕੈ ਰੰਗ ਰਾਜ ਜਨ ਰਹੇ
0: ਗੁਰ ਕੇ ਬਚਨ ਪਦਾਰਥ ਲਹਿ
1: ਓਏ ਦਾਤੇ ਦੁਖ ਕਾਟਣ ਹਾਰ
0: ਸੰਗ ਧਰੇ ਸੰਸਾਰ
1: ਜਨ ਕਾ ਸੇਵਕ

0: ਸੁਰਤ ਸਤ ਸਤ ਜਸ ਜਸਨੁਤਾ
1: ਭੋਜਨ ਹਾਰ ਕੋ ਸਤ ਸਭ ਹੋਏ
0: ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦੈ ਜਿਨ ਮਾਨਿਆ
0: ਕਰਨ ਕਰਾਵਨ ਤਿਨ ਮੂਲ ਪਛਾਨਿਆ
1: ਜਾਂ ਕਹਿ ਹਿਰਦੈ ਵਿਸਵਾਸ ਪ੍ਰਭ ਆਇਆ
0: ਤਤ ਗਿਆਨ ਤਿਸ ਮਨ ਪ੍ਰਗਟਾਇਆ
1: ਪੈ ਤੇ ਨਿਰਭਉ ਹੋਏ ਬਸਾਨਾ
0: ਜਿਸੇ ਉਪਜਿਆ ਤਿਸ ਮਾਏ ਸਮਾਨਾ
1: ਬਸਤ ਮਾਹੇ ਲੇ ਬਸਤ ਗਡਾਈ
0: ਤਾਕੋ ਭਿੰਨਾ ਕਹਿ ਨਾ ਜਾਈ
1: ਭੂਜੈ ਭੂਜਣ ਹਾਰ ਬਵੇਕ
0: ਨਾਰਾਇਣ ਮਿਲੇ ਨਾਨਕ ਏਕ
1: ਠਾਕੁਰ ਕਾ ਸੇਵਕ ਆਗਿਆਕਾਰੀ
0: ਠਾਕੁਰ ਕਾ ਸੇਵਕ ਸਦਾ ਪੂਜਾਰੀ
1: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ
0: ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ।

0: ਸਤਮਿਤ ਕੋਈ ਨਾ ਲਾਖੈ,
1: ਭਾਗੀ ਸੇਵਕ ਕੋ ਨਾ ਪਹੁੰਚੈ,
0: ਭਾਗੇ ਸੇਵਕ ਉੱਚੇ ਉੱਚੈ,
1: ਜੋ ਪਵੇ ਆਪਣੀ ਸੇਵਾ ਲਾਇਆ,
0: ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ,
1: ਨੀਕੀ ਕੀਰੀ ਮੈਂ ਕਲ ਲਾਖੈ,
0: ਭਸਮ ਕਰੇ ਲਸਕਰ ਕੋਟ ਲਾਖੈ,
1: ਜਿਸ ਕਾ ਸਾਸਨ

0: ਜੀਆਂ ਕਾ ਰਾਖਾ ਸੋਏ,
1: ਕਾਹੇ ਸੋਚ ਕਰੇ ਰੇ ਪ੍ਰਾਣੀ,
0: ਜਪ ਨਾਨਕ ਪ੍ਰਭ ਅਲਖ ਵਡਾਣੀ,
1: ਬਾਰੰਬਾਰ ਵਾਹ ਪ੍ਰਭ ਜਪੀਐ,
0: ਅੰਮ੍ਰਿਤੇ ਮਨ ਤਨ ਤ੍ਰਪੀਐ,
1: ਨਾਮ ਅਰਦਨ

0: ਤਿਸਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਓ।
1: ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ,
2: ਸੇਵਕੋ ਗੁਰ ਸਦਾ ਦਿਆਲ,
1: ਸਿੱਖ ਕੀ ਗੁਰ ਦੁਰ ਮਤਮਲ ਹਿਰੈ,
2: ਬਚਨੀ ਹਰ ਨਾਮ ਉਚਰੈ,
1: ਸਤਿਗੁਰ ਸਿੱਖ ਕੇ ਬੰਧਨ ਕਾਟੈ,
2: ਕਾ ਸਿੱਖ ਵਿਕਾਰ ਤੇ ਹਟੈ,
1: ਸਤਿਗੁਰ ਸਿੱਖ ਕੋ ਨਾਮ ਧਨ ਦੇ,
2: ਕਾ ਸਿੱਖ ਵਡਭਾਗੀ ਹੈ,
1: ਸਤਿਗੁਰ ਸਿੱਖ ਕਾ ਹਾਲਤ ਪਲ ਸਵਾਰੈ,
2: ਨਾਨਕ ਸਤਿਗੁਰ ਸਿੱਖ ਜੀ ਕੋ ਜੀ ਨਾ ਸਮਾਰੈ,
1: ਗੁਰ ਕੇ ਗ੍ਰਹਿ ਸੇਵਕ ਜੋ ਰਹੈ,
2: ਕੀ ਆਗਿਆ ਮਨ ਮੈਂ ਸਹੈ,
1: ਆਪਸ ਕੋ ਕਰ ਕਛ ਨ ਜਨਾਵੈ,
2: ਹਰ ਨਾਮ ਹਿਰਦੇ ਸਤਿਆਵੈ,
1: ਮਨ ਵੇਚੈ ਸਤਿਗੁਰ ਕੈ ਪਾਸ,
2: ਸੇਵਕ ਕੇ ਕਾਰਜ ਰਾਸ,
1: ਸੇਵਾ ਕਰ ਤੋ ਨਹਿ ਕਾਮੀ,
2: ਜਿਸਕੋ ਹੋਤ ਪ੍ਰਾਪਤ ਸਵਾਮੀ,
1: ਆਪਣੀ ਕਿਰਪਾ ਜਿਸ ਆਪ ਕਰੇ,
2: ਨਾਨਕ ਸੋ ਸੇਵਕ ਗੁਰ ਕੀ ਮਤਲੇ,
1: ਵਿਸ ਵਿਸਵੇ ਗੁਰ ਕਾ ਮਨ ਮਾਨੈ,
2: ਸੇਵਕ ਪਰਮੇਸ਼ਰ ਕੀ ਗਤ ਜਾਣੈ,
1: ਸੋ ਸਤਿਗੁਰ

0: ਆਪ ਨਹੀਂ ਕਛ ਭਰਮ,
1: ਸਹਿ ਸਿਆਣਪ ਲਿਆ ਨਾ ਜਾਈਐ,
0: ਕੈਸਾ ਗੁਰ ਵਡਭਾਗੀ ਪਾਈਐ,
1: ਸਫਲ ਦਰਸ਼ਨ ਬੇਗਤ ਪੁਨੀਤ,
0: ਚਰਨ ਹਗਰ ਨਿਰਮਲ ਰੀਤ,
1: ਭੇਟ ਸੰਗ ਰਾਮ ਗੁਣ ਰਵੇ,
0: ਬ੍ਰਹਮ ਕੀ ਦਰਗਹ ਗਵੇ,
1: ਸੁਣ ਕਰ ਬਚਨ ਕਰਨਿਆ ਗਾਨੇ,
0: ਸੰਤੋਖ ਆਤਮ ਪਤੀਆਨੇ,
1: ਪੂਰਾ ਗੁਰ ਆਖਿਓ ਜਾ ਕਾ ਮੰਤਰ,
0: ਦ੍ਰਿਸ਼ਟ ਪੇਖੈ ਹੋਏ ਸੰਤ,
1: ਗੁਣ ਬੇਅੰਤ ਕੀਮਤ ਨਹੀਂ ਪਾਏ,
0: ਨਾਨਕ ਜਿਸ ਭਾਵ ਹੈ ਤਿਸ ਲਏ ਮਿਲਾਏ।

0: ਕਮਲ ਹਿਰਦੈ ਸਿਮਰੈ
1: ਸਦ ਬਲਿਹਾਰੀ ਸਤਿਗੁਰ ਆਪਣੇ
0: ਜਿਸ ਪ੍ਰਸਾਦ ਐਸਾ ਪ੍ਰਭ ਜਪਨੇ
1: ਇਹ ਹਰਸ ਪਾਵੈ ਜਨ ਕੋਏ
0: ਪੀਵੈ ਅੰਮ੍ਰਿਤ ਸੋ ਹੋਏ
1: ਉਸ ਪੁਰਖ ਕਾ ਨਾਹੀ।

0: ਬਿਆਦ ਮਨ ਤੇ ਖੈ ਨਸੇ
1: ਜਿਸ ਕਾ ਸਾਧਨ ਕਿਰਪਾ ਧਾਰੀ
0: ਸੰਗ ਜਪਨਾ ਮੁਰਾਰੀ
1: ਥਿਤ ਪਾਈ ਚੁਕੇ ਪ੍ਰਭ ਗਵਣ
0: ਨਾਨਕ ਹਰ ਹਰ ਜਸ ਸਰਵਨ
1: ਨਿਰਗੁਣ ਆਪ ਸਰਗੁਣ ਪੀ ਓਹੀ
0: ਧਾਰ ਜਿਨ ਸਗਲੀ ਮੋਹੀ।

0: ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ,
1: ਏਕ ਸਿਮਰ ਨਾਮ ਆਧਾਰ,
0: ਅਵਰ ਉਪਾਵ ਸਾਮੀਤ ਵਿਸਾਰੋ,
1: ਚਰਨ ਕਮਲ ਰਿਤ ਮੈਂ ਔਰ ਤਾਰੋ,
0: ਕਾਰਣ ਕਾਰਣ ਸੋ ਪ੍ਰਭ ਸਮਰਾਥ,
1: ਦ੍ਰਿੜ ਕਰ ਗਹੁ ਨਾਮ ਹਰ ਬਥ,
0: ਇਹ ਤਨ ਸੰਚੋ ਹੋ ਭਗਵੰਤ,
1: ਸੰਤ ਜਨਾ ਕਾ ਨਿਰਮਲ ਮੰਤ,
0: ਏਕ ਆਸ ਰਾਖੋ ਮਨ ਮਾਹੇ,
1: ਸਰਵ ਰੋਗ ਨਾਨਕ ਮਿਟ ਜਾਹੇ,
0: ਜਿਸ ਧਨ ਕੋ ਚਾਰ ਕੁੰਟ ਉਠਤਾਵੈ,
1: ਸੋ ਤਨ ਹਰ ਸੇਵਾ ਤੇ ਪਾਵੈ,
0: ਜਿਸ ਸੁਖ

0: ਸਦਾ ਸੁਖ ਪਾਓ।
1: ਓ ਬਿਨ ਸਹਿ ਪੂਰਨ ਹੋਈ ਆਸ,
0: ਭਗਤ ਪਾਏ ਆਤਮ ਪ੍ਰਗਾਸ,
1: ਤਿਤ ਕਰ ਜਾਏ ਵਸੈ ਅਵਨਾਸੀ,
0: ਕਉ ਨਾਨਕ ਕਾਟੀ ਜਮ ਫਾਸੀ,
1: ਤਤ ਵਿਚਾਰ ਕਹਿ ਜਨ

0: ਸਿਮਰ ਪ੍ਰਾਣਾਧਾਰ
1: ਅਨਕੋ ਪਾਵਨਾ ਛੂਟਣ ਹਾਰੇ
0: ਸਿਮਰਤ ਸਾਸ ਵੇਦ ਵਿਚਾਰ
1: ਹਰ ਕੀ ਭਗਤ ਕਰੋ ਮਨ ਲਾਏ
0: ਮਨ ਸ਼ਤ ਨਾਨਕ ਫਲ ਪਾਏ
1: ਸੰਗ ਨਾ ਚਾਲਸ ਤੇਰਾ ਧਨਾ
0: ਤੂੰ ਕਿਆ ਲਪਟਾਵੇ ਮੂਰਖ ਮਨਾ
1: ਸੁਤ ਮੀਤ ਕਟੰਬ ਅਰਬੰਤਾ
0: ਤੇ ਕਹੋ ਕੋ ਤੁਮ ਕਮਨ ਸਨਾਥਾ
1: ਰਾਜ ਰੰਗ ਮਾਇਆ ਵਿਸਥਾਰ
0: ਤੇ ਕਹੋ ਕਵਨ ਛੁਟਕਾਰ
1: ਆਸ ਹਸਤੀ ਰਥ ਸਵਾਰੀ
0: ਝੂਠਾ ਡੰਫ ਝੂਠ ਪਾਸਾਰੀ
1: ਜਿਨ ਦੀ ਤਿਸ ਬੁਝੈ ਨਾ ਬਿਗਾਨਾ
0: ਨਾਮ ਵਿਸਾਰ ਨਾਨਕ ਪਛ

0: ਜਿਨ ਚਾਖਿਆ ਸੇ ਜੰਤਰ ਪਤਾਨੇ
1: ਪੂਰਨ ਪੁਰਖ ਨਹੀਂ ਡਲਾਨੇ
0: ਸੋ ਪਰ ਪਰੇ ਪ੍ਰੇਮ ਰਸ ਰੰਗ
1: ਉਪਜੇ ਚਾਉ ਸਾਧ ਕੇ ਸੰਗ
0: ਪਰੇ ਸ਼ਨ ਆਣ ਸਭ ਤਿਆਗ।

0: ਜਨ ਕੋ ਪ੍ਰਭ ਹੋਇਓ ਦਇਆਲ,
1: ਸੇਵਕੀਨੋ ਸਦਾ ਨਿਹਾਲ,
0: ਬੰਧਨ ਕਾਟ ਮੁਕਤ ਜਨ ਭਇਆ,
1: ਜਨਮ ਮਰਨ ਦੁਖ ਭਰਮ ਗਇਆ,
0: ਇਸ ਪੁਨੀ ਸਰਦਾ ਸਭ ਪੂਰੀ,
1: ਲਭ ਰਿਹਾ ਸਤਸੰਗ ਹਜੂਰੀ,
0: ਜਿਸ ਕਾ ਸਾਧ ਲਿਆ ਮਿਲਾਏ,
1: ਨਾਨਕ ਭਗਤੀ ਨਾਮ ਸਮਾਏ,
0: ਸੋ ਕਿਉਂ ਬਿਸਰੈ ਜੇ ਘਾਲ ਨ ਭਾਨੈ,
1: ਸੁਖ ਬਿਸਰੈ ਜੇ ਕੀਆ ਜਾਣੈ,
0: ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ,
1: ਸੋ ਬਿਸਰੈ ਜੇ ਜੀਵਨ ਜੀਆ,
0: ਸੋ ਕਿਉਂ ਬਿਸਰੈ ਜੇ ਅਗਨ ਮੈਂ ਰਾਖੈ,
1: ਪ੍ਰਸਾਦ ਕੋ ਬਿਰਲਾ ਲਾਖੈ,
0: ਸੋ ਕਿਉਂ ਬਿਸਰੈ ਜੇ ਬਿਖ ਤੇ ਕਾਢੈ,
1: ਜਨਮ ਜਨਮ ਕਾ ਟੂਟਾ ਗੱਡ,
0: ਗੁਰ ਪੂਰੈ ਤਤ ਇਹ ਬੁਝਾਇਆ,
1: ਆਪਣਾ ਨਾਨਕ ਜਨ ਧਿਆਇਆ,
0: ਸਾਜਨ ਸੰਤ ਕਰੋ ਇਹ ਕਾਮ,
1: ਮਾਨ ਤਿਆਗ ਜਪੋ ਹਰਨਾਮ,
0: ਸਿਮਰ ਸਿਮਰ ਸਿਮਰ ਸੁਖ ਪਾਵੋ,
1: ਆਪ ਜਪੋ ਅਵਰ ਨਾਮ ਜਪਾਵੋ,
0: ਭਗਤ ਪਾਈ ਤਰੀਐ ਸੰਸਾਰ,
1: ਭਗਤੀ ਤਨ ਹੋ ਸੀਸ਼ਾਰ,
0: ਸਰਬ ਕਲਿਆਣ ਸੁਖ ਨਿਧ ਨਾਮ,
1: ਉਠਤ ਜਾਤ ਪਾਏ ਬਿਸਰਾਮ,
0: ਸਗਲ ਦੁਖਾ ਹੋਵਤ ਨਾਸ,
1: ਨਾਨਕ ਨਾਮ ਜਪੋ ਗੁਣਤਾਸ,
0: ਉਪਜੀ ਪ੍ਰੀਤ ਪ੍ਰੇਮ ਰਸ।

0: ਏਕ ਵਸਤ ਦੀਜੈ ਕਰ ਮਾਇਆ
1: ਪ੍ਰਸਾਦ ਨਾਮ ਜਪ ਲਿਆ
0: ਤਾਂ ਕੀ ਉਪਮਾ ਕਹੀ ਨਾ ਜਾਏ
1: ਨਾਨਕ ਰਿਆ ਸਰਬ ਸਮਾਏ
0: ਪ੍ਰਭ ਬਖਸ਼ੰਦ ਦੀਨ ਦਿਆਲ
1: ਬਖਸ਼ਲ ਸਦਾ ਕਿਰਪਾਲ
0: ਅਨਾਥ ਨਾਥ ਗੋਬਿੰਦ ਗੋਪਾਲ
1: ਸਰਬ ਘਟਾ ਕਰ ਪ੍ਰਿਤਪਾਲ
0: ਆਦ ਪੁਰਖ ਕਾਰਨ ਕਰਤਾਰ
1: ਭਗਤ ਜਨਾ ਕੇ ਪ੍ਰਾਨ ਆਧਾਰ
0: ਜੋ ਜੋ ਜਪੈ ਸੋਹੇ ਪੁਨੀਤ
1: ਭਗਤ ਪਾਇ ਲਾਵੇ ਮਨਹੀਤ
0: ਹਮ ਨਿਰਗੁਣ ਆਰੇ।

0: ਚੈਤੋ ਨਾਨਕ ਏਕੈ
1: ਜੈ ਭਗਤ ਭਗਤ ਤੈ ਆਪ
0: ਪਸਰੈ ਪਾਸਾਰ ਸੰਤ ਪ੍ਰਤਾਪ
1: ਦੂਹ ਪਾਕਾ ਆਪੇ ਧਨੀ
0: ਕੀ ਸੋਭਾ ਉਨਹੂ ਬਣੀ
1: ਆਪੇ ਕੋਤ ਕਰੇ ਅੰਧ ਚੋਜ
0: ਰਸ ਭੋਜਨ ਨਿਰਜੋ।

0: ਆਖਣ ਆਰਤੇ ਆਏ
1: ਨਿਰਭਉ ਜਪੈ ਸਗਲ ਭਉ ਮਿਟੈ
0: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
1: ਜਿਸ ਪ੍ਰਭ ਰਾਖਿਆ ਤਿਸ ਨਾਹੀ ਦੁਖ
0: ਨਾਮ ਜਪਤ ਮਨ ਹੋਵਤ ਸੁਖ
1: ਚਿੰਤਾ ਜਾਏ ਮਿਟੇ ਅਹੰਕਾਰ
0: ਤਿਸ ਜਨ ਕੋਈ ਨਾ ਪਹੁੰਚਣ ਹਾਰ
1: ਸਿਰ ਉਪਰ ਠਾਂਡਾ ਗੁਰਸੂਰਾ
0: ਨਾਨਕ ਤਾਂ ਕੇ ਕਾਰਜ ਪੂਰਾ
1: ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ
0: ਦਰਸ਼ਨ ਪੇਖ ਤੁਦਰ ਸ੍ਰਿਸ਼ਟ
1: ਚਰਨ ਕਮਲ ਜਾ ਕੇ ਅਨੂਪ
0: ਸਫਲ ਦਰਸ਼ਨ ਸੁੰਦਰ

0: ਸੋ ਅੰਤਰ ਸੋ ਬਾਹਰ ਅਨੰਤ
1: ਭਗਵੰਤ
0: ਧਰਨ ਮਾਹੀ ਆਕਾਸ਼ ਪਿਆਲ
1: ਲੋਕ ਪੂਰਨ ਪ੍ਰਿਤਪਾਲ
0: ਬੰਤਿਨ ਪਰਵਤ ਹੈ ਪਾਰ ਬ੍ਰਹਮ
1: ਜੈਸੀ ਆਗਿਆ ਤੈਸਾ ਕਰਮ
0: ਹੋਣ।

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰਾ ਗੁਰਦੇਵ ਸਖਾ ਗਿਆਨ ਭੰਜਨ ਗੁਰਦੇਵ ਬੰਦਪ ਸਹੋਦਰਾ ਗੁਰਦੇਵ ਦਾਤਾ ਹਰਨਾਮ ਉਪਦੇਸੈ ਗੁਰਦੇਵ ਮੰਤ ਨਿਰੋਧਰਾ ਗੁਰਦੇਵ ਸ਼ਾਂਤ ਸਤਬੁਧਮੂਰਤ ਗੁਰਦੇਵ ਪਾਰਸ ਪਰਸਪਰਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰਗਿਆਨ ਮੱਜਨ ਅਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਿਤ ਪਵਿੱਤ ਕਰਾ ਗੁਰਦੇਵ ਆਦਿ ਜੁਗਾਦ ਜੁਗ ਜੁਗ ਗੁਰਦੇਵ ਹਰ ਜਤ ਜਪ ਹਰ ਮੰਤ ਉਤਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗ

0: ਹਮ ਮੂੜ ਪਾਪੀ ਜਿਤ ਲੱਗ ਤਰਾ ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸਕਰਾ। ਇਹ ਸਲੋਕ ਆਦੰਤ ਪੜ੍ਹਨਾ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।
1: ਆਨੰਦ ਸਾਹਿਬ, ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਸਹਿਜ ਛੇਤੀ ਰਾਗ।

ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿੱਟੋ ਜਿਸ ਦੀਆਂ ਇਹ ਵਡਿਆਈਆਂ। ਵਾਜੇ ਪੰਚ ਸ਼ਬਦ ਤਿਤ ਘਰ ਸੁਪਾਗੈ, ਕਲ ਸੁਪਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆਂ। ਤੁਰ ਕਰਮ ਪਾਇਆ ਤੂੰ ਜਿਨ ਕੋ ਸੇ ਨਾਮ ਹਰ ਕੇ ਲਾਗੇ।

0: ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਤੇ ਆਇਆ ਗਏ ਮਸ਼ਕਦ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿੰਨੀ ਨਾਮ ਤੇ ਆਇਆ ਗਏ ਮਸ਼ਕਦ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਧਿਆ ਗਏ ਅਰਦਾਸ ਹਮਾਰ ਜੀਓ ਪਿੰਡ ਸਭ

ਲੋਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਕਰ ਦੇ ਸੇਵਕ ਪਰਿਵਾਰ ਸਰਦਾਰ ਸਮਰ ਸਿੰਘ ਤਥਾ ਸਮੂਹ ਪਰਿਵਾਰ ਵੱਲੋਂ ਆਪ ਜੀ ਦੇ ਅਸਥਾਨਾਂ 'ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ ਸ਼ੁੱਧ ਅਤੇ ਸਪੱਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਸੇਵਾਵਾਂ ਨਿਭਾਉਣ ਦੀ ਦਾਤ ਬਖਸ਼ਣੀ ਸਤਿਗੁਰੂ ਜੀਓ ਆਪ ਜੀ ਦੇ ਅਸਥਾਨਾਂ ਦੇ ਉੱਪਰ ਸੇਵਕ ਪਰਿਵਾਰ ਵੱਲੋਂ ਅਰਦਾਸ ਬੇਨਤੀ ਜੋਦੜੀ ਹੈ ਸਤਿਗੁਰੂ ਜੀ ਪਰਿਵਾਰ ਵੱਲੋਂ ਨਵੇਂ ਕਾਰਜ ਕਾਰੋਬਾਰ ਸ਼ੁਰੂ ਕੀਤੇ ਹਨ ਮਹਾਰਾਜ ਕਿਰਪਾਲਤਾ ਕਰਨੀ ਨਵੇਂ ਕਾਰਜਾਂ ਦੇ ਵਿੱਚ ਨਵੇਂ ਕੰਮ ਦੇ ਵਿੱਚ ਕਾਮਯਾਬੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕੋਰਟ ਕੇਸਾਂ ਵਿੱਚ ਆਪਣੇ ਹੁਕਮ ਅਨੁਸਾਰ ਸਤਿਗੁਰੂ ਜੀਓ ਆਪ ਜੀ ਨੇ ਆਪਣੇ ਹੁਕਮ ਵਿੱਚ ਰੱਖਣਾ ਚੜ੍ਹਦੀਆਂ ਕਲਾ ਕਰਨੀਆਂ ਬੰਦੀ ਸਿੰਘਾਂ ਦੀ ਰਿਹਾਈ ਦੇ ਸੰਬੰਧ ਵਿੱਚ ਅਰਦਾਸ ਬੇਨਤੀ ਚੜ੍ਹਦੀਆਂ ਕਲਾ ਕਰਨੀਆਂ ਸ਼ੁੱਭ ਮਨੋ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਤੰਦਰੁਸਤੀ ਚੜ੍ਹਦੀ ਕਲਾ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਕਾਰੋਬਾਰਾਂ ਵਿੱਚ ਵਾਧੇ ਕਰਨੇ ਸੁੰਦਰ ਪੁਸ਼ਾਕੇ ਹਾਜ਼ਰ ਹਨ ਸਤਿਗੁਰੂ ਜੀ ਦਰ ਪ੍ਰਵਾਨ ਕਰਨੇ ਲੋਕ ਪ੍ਰਲੋਕ ਪੜਦੇ ਕੱਜ ਲੈਣੇ ਸਤਿਗੁਰੂ ਜੀਓ ਸਮੂਹ ਸੰਗਤ ਦੀ ਅਰਦਾਸ ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੇਵਾਵਾਂ ਦਰ ਪ੍ਰਵਾਨ ਕਰੋ ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚਾ ਹੈ ਰਾਜ ਕਰੇਗਾ ਖਾਲਸਾ

ਤਾਂ ਸਰਬ ਸੁਖ ਪਾਵੈ ਹੈ ਮੇਰੇ ਮਨਾ ਜਪ ਮਨ ਸਤਨਾਮ

तह उपाद गत कीनी वड भागी हर जपना जन नानक कौ गुर एह मत दीनी।

ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਫਤ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮਤ ਸਦਕਾ ਸਮੂਹ ਸੰਗਤਾਂ ਵੱਲੋਂ ਰਲ ਮਿਲ ਕੇ ਸੰਗਤੀ ਰੂਪ ਦੇ ਵਿੱਚ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੇ ਜਾਪ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਵਿਸਰਾਮ ਦੇ ਮਾਂ ਵਾਕ ਅਨੁਸਾਰ ਸਮੂਹ ਸੰਗਤਾਂ ਨੇ ਸੰਗਤੀ ਰੂਪ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਨੇ। ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ, ਇਸ ਸਮੁੱਚੇ ਦੀਵਾਨਾਂ ਦੀਆਂ ਸੇਵਾਵਾਂ ਸਰਦਾਰ ਸਮਰ ਸਿੰਘ ਜੀ ਅਤੇ ਸਮੂਹ ਸੰਗਤ ਵੱਲੋਂ ਰਲ ਮਿਲ ਕੇ ਗੁਰੂ ਸਾਹਿਬ ਜੀ ਦੇ ਪਾਵਨ ਸਥਾਨ 'ਤੇ ਸਰਬੱਤ ਦੇ ਭਲੇ ਵਾਸਤੇ, ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਮਹਾਰਾਜ ਜੀ ਦੇ ਪਾਵਨ ਸਥਾਨ 'ਤੇ ਇਹ ਸੇਵਾਵਾਂ ਲਈਆਂ ਗਈਆਂ ਨੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਸੇਵਕਾਂ ਵੱਲੋਂ ਜਿਸ ਭਾਵਨਾ ਕਰਕੇ ਪਾਤਸ਼ਾਹ ਜੀ ਦੇ ਪਾਵਨ ਸਥਾਨ 'ਤੇ ਇਹ ਸੇਵਾਵਾਂ ਲਈਆਂ ਗਈਆਂ ਨੇ, ਗੁਰੂ ਸਾਹਿਬ ਕਿਰਪਾ ਕਰਨ ਸੇਵਾਵਾਂ ਭੇਟਾਵਾਂ ਦਰ ਪ੍ਰਵਾਨ ਕਰਨ, ਆਪਣੇ ਦਰੋਂ ਕਰੁਣਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਸਮੂਹ ਸੇਵਕ ਪਰਿਵਾਰ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਬੇਨਤੀ ਹੈ, ਸੰਗਤਾਂ ਦੇ ਚਰਨਾਂ ਵਿੱਚ ਗੁਰੂ ਕਾ ਲੰਗਰ ਤਿਆਰ ਹੈ, ਸਮੂਹ ਸੰਗਤਾਂ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੋਡੇ ਕਰਾਵੇ ਭੈਣ ਜੀ, ਆ ਜਾਓ ਭੈਣ ਜੀ।

0: এটা চালু করব
1: এত শুরু করব
0: ওহে
1: কোন কি জানো
2: ਤੈਨੂੰ ਵੀ ਮੂੰਹ ਜਵਨ ਨਹੀਂ ਆਉਂਦਾ ਚਲੋ ਚਲੋ ਆਈ ਬਾਈ ਇੰਜ ਬੈਠੋ ਬੈਠੋ ਬੈਠੋ ਸ਼ੁਰੂ ਕਰੀ
0: ਕਰੋ ਕਰੋ
2: ਬਾਈ ਵਾਣੀ ਗੁਰੂ ਗੁਰੂ ਹੈ ਦਸਾ ਪਛੀ ਦਿਨ ਤਨ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ ਸੁਖਨੀ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ।

0: ਮੈਂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਚਲੋ ਗੁਰੂ ਗੋੜੀ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸੁਖਮਨੀ ਸੁਖ

0: ਸਿਮਰੋ ਸਿਮਰ ਸਿਮਰ ਸੁਖ ਪਾਓ,
1: ਕਲ ਕਲੇਸ਼ਨ ਮਾਹਿ ਮਟਾਓ,
0: ਸਿਮਰੋ ਜਾਸ ਬਸੰਬਰ ਏਕੈ,
1: ਨਾਮ ਜਪਤ ਅਨੰਤ ਅਨੇਕੈ,
0: ਵੇਦ ਪ੍ਰਾਨ ਸਿਮਰਤ ਸੋਧਾ ਕਰ,
1: ਕਿੰਨੇ ਰਾਮ ਨਾਮ ਏਕੈ ਅਖਰ,
0: ਕਿਨਕਾ ਏਕ ਜਿਸ ਜੀਵ ਬਸਾਵੈ,
1: ਤਾਂਕਿ ਮਹਿਮਾ ਗਰੀ ਨ ਆਵੈ,
0: ਤਾਂਕਿ ਏਕੈ ਦਰਸ ਤੁਹਾਰੋ,
1: ਨਾਨਕ ਵੰਸਨ ਮੋਹਿ ਉਦਾਰੋ,
0: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ,
1: ਭਗਤ ਜਨਾ ਕੇ ਮਨ ਵਿਸਰਾਮ,
0: ਰਹਾਉ ਪ੍ਰਭ ਕੇ ਸਿਮਰਨ ਗਰਭ ਨ ਬਸੈ,
1: ਪ੍ਰਭ
0: ਕੇ ਸਿਮਰਨ ਕਾਲ ਪਰ ਹਰੈ,
1: ਪ੍ਰਭ ਕੇ ਸਿਮਰਨ ਦੁਸ਼ਮਣ ਡਰੇ,
0: ਪ੍ਰਭ ਸਿਮਰਤ ਕਛ ਬਿਗੜ ਨ ਲਾਗੇ,
1: ਪ੍ਰਭ ਸਿਮਰਨ ਅੰਦਿਨ ਜਾਗੇ,
0: ਪ੍ਰਭ ਕੇ ਸਿਮਰਨ ਭਉ ਨ ਵਿਆਪੈ,
1: ਪ੍ਰਭ ਕੇ ਸਿਮਰਨ ਦੁਖ ਨ ਸੰਤਾਪੈ,
0: ਪ੍ਰਭ ਕਾ ਸਿਮਰਨ ਸਾਧ ਕੇ ਸੰਗ,
1: ਸਭ ਨਿਧਾਨ ਨਾਨਕ ਹਰਿ ਰੰਗ,
0: ਪ੍ਰਭ ਕੇ ਸਿਮਰਨ ਨਿਧ ਸਿਧ ਨਉ ਨਿਧ,
1: ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ,
0: ਪ੍ਰਭ ਕੇ ਸਿਮਰਨ ਜਪ ਤਕ ਪੂਜਾ,
1: ਪ੍ਰਭ ਕੇ ਸਿਮਰਨ ਬਿਨਸੈ ਦੂਜਾ,
0: ਪ੍ਰਭ ਕੇ ਸਿਮਰਨ ਤੀਰਥ ਇਸ਼ਨਾਨੀ,
1: ਪ੍ਰਭ ਕੇ ਸਿਮਰਨ ਦਰਗਹਿ ਮਾਨੀ,
0: ਪ੍ਰਭ ਕੇ ਸਿਮਰਨ ਹੋਏ ਸੋ ਫਲਾ,
1: ਪ੍ਰਭ ਕੇ ਸਿਮਰਨ ਸਫਲ ਫਲਾ,
0: ਸੇ ਸਿਮਰੇ ਜਿਨਿ ਆਪ ਸਮਰਾਏ,
1: ਨਾਨਕ ਤਾਕੇ ਲਾਗੋ ਪਾਏ,
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ,
1: ਪ੍ਰਭ ਕੇ ਸਿਮਰਨ ਉਦਰੇ ਮੁੱਚਾ,
0: ਪ੍ਰਭ ਕੇ ਸਿਮਰਨ ਤਿਸ਼ਨਾ ਬੂਜਾ,
1: ਪ੍ਰਭ ਕੇ ਸਿਮਰਨ ਸਭ ਕੋ ਸੁਜੇ,
0: ਪ੍ਰਭ ਕੇ ਸਿਮਰਨ ਨਾਈ ਜਮ ਤਰਸਾ,
1: ਪ੍ਰਭ ਕੇ ਸਿਮਰਨ ਪੂਰੇ ਨੇ ਆਸਾ,
0: ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ,
1: ਅੰਮ੍ਰਿਤ ਨਾਮ੍ਰਿਤ ਮਾਹੇ ਸਮਾਏ,
0: ਪ੍ਰਭ ਜੀ ਬਸੇ ਸਾਧ ਕੀ ਰਸਨਾ,
1: ਨਾਨਕ ਜਨ ਕਾ ਦਾਸਨ ਦਸਨਾ,
0: ਪ੍ਰਭ ਕੋ ਸਿਮਰੇ ਸੇ ਧਨਵੰਤੇ,
1: ਪ੍ਰਭ ਕੋ ਸਿਮਰੇ ਸੇ ਪਤ ਬੰਤੇ,
0: ਪ੍ਰਭ ਕੋ ਸਿਮਰੇ ਸੇ ਜਨ ਪਰਵਾਨ,
1: ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ,
0: ਪ੍ਰਭ ਕੋ ਸਿਮਰੇ ਸੇ ਬੇਮੋਤਾਜੇ,
1: ਪ੍ਰਭ ਕੋ ਸਿਮਰੇ ਸਾਲ ਕੇ ਰਾਜੇ,
0: ਪ੍ਰਭ ਕੋ ਸਿਮਰੇ ਸੇ ਸੁਖਵਾਸੀ,
1: ਪ੍ਰਭ ਕੋ ਸਿਮਰੇ ਸਦਾ ਅਵਨਾਸੀ,
0: ਸਿਮਰਨ ਤੇ ਲਾਗੇ ਜਿਨ ਆਪ ਦਿਆਲਾ,
1: ਨਾਨਕ ਜਨ ਕੀ ਮੰਗੇ ਰਵਾਲਾ,
0: ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ,
1: ਪ੍ਰਭ ਕੋ ਸਿਮਰੇ ਤਿਨ ਸਤ ਬਲਿਹਾਰੀ,
0: ਪ੍ਰਭ ਕੋ ਸਿਮਰੇ ਸੇ ਮੁਖ ਸੁਆਵੇ,
1: ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੇ,
0: ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ,
1: ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ,
0: ਪ੍ਰਭ ਕੋ ਸਿਮਰੇ ਤਿਨ ਆਨੰਦ ਖਨੇਰੇ,
1: ਪ੍ਰਭ ਕੋ ਸਿਮਰੇ ਬਸੇ ਹਰ ਨੇਰੇ,
0: ਸੰਤ ਕਿਰਪਾ ਤੇ ਅੰਧਨ ਜਾਗ,
1: ਨਾਨਕ ਸਿਮਰਨ ਪੂਰੇ ਭਾਗ,
0: ਪ੍ਰਭ ਕੇ ਸਿਮਰਨ ਕਾਰਜ ਪੂਰੇ,
1: ਪ੍ਰਭ ਕੇ ਸਿਮਰਨ ਕਬੂ ਨ ਚੂਰੇ,
0: ਪ੍ਰਭ ਕੇ ਸਿਮਰਨ ਹਰ ਗੁਣ ਬਾਣੀ,
1: ਪ੍ਰਭ ਕੇ ਸਿਮਰਨ ਸਹਿ ਸਮਾਨੀ,
0: ਪ੍ਰਭ ਕੇ ਸਿਮਰਨ ਨਿਚਲ ਆਸਨ,
1: ਪ੍ਰਭ ਕੇ ਸਿਮਰਨ ਕਮਲ ਬਗਾਸਨ,
0: ਪ੍ਰਭ ਕੇ ਸਿਮਰਨ ਅਨਹਦ ਚੁਨਕਾਰ,
1: ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ,
0: ਸਿਮਰੇ ਸੇ ਜਨ ਜਨ ਕੋ ਪ੍ਰਮਿਆ,
1: ਨਾਨਕ ਤਿਨ ਜਨ ਸਰਨੀ ਪੇ,
0: ਹਰ ਸਿਮਰਨ ਕਰ ਪਗ ਪਟਾਏ,
1: ਹਰ ਸਿਮਰਨ ਲਗ ਵੇਦ ਅਪਾਏ,
0: ਹਰ ਸਿਮਰਨ ਪਏ ਸਿਧ ਜਤੀ ਦਾਤੇ,
1: ਹਰ ਸਿਮਰਨ ਨੀਚ ਚੌਕੁੰਡ ਜਾਤੇ,
0: ਹਰ ਸਿਮਰਨ ਧਾਰੀ ਸਭ ਧਰਨਾ,
1: ਸਿਮਰ ਸਿਮਰ ਹਰ ਕਾਰਨ ਕਰਨਾ,
0: ਹਰ ਸਿਮਰਨ ਕੀਓ ਸਗਲ ਆਕਾਰ।

0: ਮਨ ਹੋਆ ਨਾਮ ਤੇਰੇ ਸੰਗ ਸਹਾਈ, ਤੈ ਕੇਵਲ ਨਾਮ ਸੰਗ ਤੇਰੇ ਚਲੇ, ਹਰ ਕੋ ਨਾਮ ਖਿਨ ਮਾਹੇ ਅਧਾਰੀ, ਹਰ ਕੋ ਨਾਮ ਕੋਟ ਪਾਪ ਪਰ ਹਰੇ,
1: ਗੁਰਮੁਖ ਨਾਮ ਜਪੋ ਮਨ ਮੇਰੇ,
0: ਨਾਨਕ ਪਾਵੋ

0: ਸਭ ਗਿਆਨ ਸਭ ਧਿਆਨ
1: ਖਟ ਸਤਰ ਸਿਮਰਤ ਵਖਿਆਨ
0: ਯੋਗ ਅਭਿਆਸ ਕਰਮ ਧਰਮ ਕਿਰਿਆ
1: ਸਲਗ ਦਿਆ ਬਨ ਪੱਥੇ ਫਿਰਿਆ
0: ਅਨੇ ਪ੍ਰਕਾਰ ਕੀਏ ਬੋ ਜਤਨਾ
1: ਪੁੰਨ ਦਾਨ ਹੋਮੇ ਬੋ ਰਤਨਾ
0: ਸਰੀਰ ਕਟਾਏ ਹੋਮੇ ਕਰ ਰਾਤੀ
1: ਬਤ ਨੇਮ ਕਰੇ ਬੋ ਪਾਤੀ
0: ਨਹੀਂ ਤੋਲੋ ਰਾਮ ਨਾਮ ਵਿਚਾਰ
1: ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌਖੰਡ ਪ੍ਰਿਥਵੀ ਫਿਰੇ ਚਿਰ ਜੀਵੇ
1: ਉਦਾਨ ਤਪੀ ਸਿਰਥੀ ਵੇ
0: ਅਗਨ ਮਾਏ ਹੋਮਤ ਪ੍ਰਾਨ
1: ਕਨਿਕ ਅਸਹਿਵਰ ਭੂਮੀ ਦਾਨ
0: ਨੌਲੀ ਕਰਮ ਕਰੇ ਬੋ ਆਸਨ
1: ਜੈਨ ਮਾਰਗ ਸੰਜਮਤ ਸਾਧਨ।

0: ਪਉ ਵਿਆਪੈ
1: ਅਚੰਜਤ ਕਰ ਤਿਸਨ ਤ੍ਰਾਪੇ
0: ਭੇਖ ਅਨੇਕ ਅਗਨ ਨਹੀਂ ਬੁਝੈ
1: ਓਟ ਪਾਉ ਦਰਗੇ ਨਹੀਂ ਸੀਜੇ
0: ਛੂਟ ਸੁਨਾਈ ਓ ਪਿਆਲ
1: ਵਿਆਪੇ ਮਾਇਆ ਜਾਲ
0: ਅਵਰ ਕਰਤੂਤ ਸਗਲੀ ਜਮਡਾਨੈ
1: ਗੋਬਿੰਦ ਭਜਨ ਤਿਨ ਨਹੀਂ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ
1: ਨਾਨਕ।

ਪਾਜੋ ਵਨ ਭੋਜਨ ਸਫਸੂਦ ਮੁਖ ਪਿਆਉ ਬੈਠ ਕੋ ਦੇਣ ਬਸ ਲੋ ਤੋ ਨਾਨਕ ਸੀਜੇ ਸੁਤ ਪ੍ਰਾਤ ਮੀਤ ਬੰਦਾ ਸੰਗਸੇ ਸੁਖਦਾਈ ਪਵਨ ਪਾਵਕ ਮੁਲਾ ਸਗਲ ਸਮੱਗਰੀ ਸਭ ਸਾਥ ਬਸਾ ਤਿਸੇ ਤਿਆਗ ਅਵਰ ਸੰਗ ਰਚਨਾ ਨਾਨੇ ਕਾਢ ਲਿਓ ਪ੍ਰਭ ਆਪੇ ਤਿਸੇ ਪ੍ਰੀਤ ਨਾ ਕਰੇ ਗਵਾਰ ਦਾਸੇ ਮੂੜਾ ਮਨ ਨਹੀਂ ਲਾਵੇ ਤਾਕੋ ਅੰਦਾ ਜਾਣਤ ਦੂਰੇ ਤਿਸੇ ਮਸਾਰੇ ਮਗਦ ਜਾਨ ਨਾਨਕ ਰਾਹ ਨਿਹਾਰਿਆ ਪਾਰ ਸਾਚ ਝੂਠ ਝੂਠ ਸੰਗ ਮਚੇ ਜੋ ਮਨਸ ਦੂਰ ਕਰਾਨੇ ਸੰਗ ਸਾਈ ਤਿਸ ਪਰ ਹਰੇ ਗੜਦਾ ਪ੍ਰੀਤ ਭਸਮ ਸੰਗ ਹੋਏ ਨਾਨੇ ਕਾੜ ਲਿਓ ਪ੍ਰਭ ਦਿਆਲ ਲੋਕ ਪੁਚਾਰਾ ਕਰੇ ਦਿਨ ਰਾਤ ਅੰਤਰ ਵਿਆਪੇ ਲੋਕ ਸੁਹਾਨ ਗਲ ਪਾਥਰ ਕੈਸੇ ਤਰੇ ਥਾ ਨਾਨਕ ਜਨ ਸਹਿ ਸਮਾਤ ਕਰਦੇ ਲੈ ਨਿਭਾਵੇ ਨਿਸਕਰੀਏ ਤੋ ਸਮਝੇ ਪੂਰਾ ਯਤਨ ਕਰੇ ਤੋ ਵੀ ਸੁਰ ਭੰਗ ਨਹੀਂ ਹੋ ਤੁਮਨ ਨਾਨਕ ਤੁਮਰੀ ਕਿਰਪਾ ਤਰੇ ਜੋ ਬਹਿਰਾਈ ਤਾਸੋ ਪ੍ਰੀਤ ਅਨੰਦ ਕੇਰ ਮਾਇਆ ਰੰਗ ਰਸੇ ਕਾਲਾ ਵੇ ਮੁੜੇ ਚੀਤ ਝੂਠ ਬਕਾਰ ਮਹਾਲੋ ਕਰੋ ਨਾਨਕ ਰਾਖ ਲਿਓ ਆਪਣ ਕਰ ਕਰਮ ਜੀਓ ਪਿੰਡ ਸਭ ਤੇਰੀ ਰਾਸ ਤੁਮਰੀ ਕਿਰਪਾ ਮੈਂ ਸੁਖ ਕਲੇਰੇ ਉੱਚੇ ਤੇ ਉੱਚਾ ਭਗਵੰਤ

0: ਮਾਇਆ ਤਨ ਤਨ ਕੁਟੁੰਬ ਸਵਾਇਆ
1: ਮਿਥਿਆ ਹੋਮੈ ਮਮਤਾ ਮਾਇਆ
0: ਮਿਥਿਆ ਰਾਜ ਜੋਵਨ ਤਨ ਮਾਲ
1: ਮਿਥਿਆ ਕਾਮ ਕ੍ਰੋਧ ਵਿਕਾਰਾਲ
0: ਮਿਥਿਆ ਰਥ ਹਸੀ ਅਸਵ ਵਸਤਰਾ
1: ਮਿਥਿਆ ਰੰਗ ਸੰਗ ਮਾਇਆ ਭੇਖ ਹਸਤਾ
0: ਮਿਥਿਆ ਤ੍ਰੋਹ ਮੋਹ ਅਭਿਮਾਨ
1: ਮਿਥਿਆ ਆਪ ਸੁਪਰ ਕਰਤ ਗੁਮਾਨ
0: ਭਗਤ ਸਾਧ ਕੀ ਸ਼ਰਨ
1: ਨਾਨਕ ਜਪ ਜਪ ਜੀਵੇ ਹਰ ਕੇ ਚਰਨ
0: ਮਿਥਿਆ ਸਵਰਨ ਪਰ ਨਿੰਦਾ ਸੁਨੇਹ
1: ਮਿਥਿਆ

0: ਅੰਤਰ
1: ਸਿਮਰਨ ਗੋਪਾਲ
0: ਸਭ ਉਪਰ ਹੋਤ ਕਰਪਾਲ
1: ਆਪ ਦਿੜੇ ਅਵਰੇ ਨਾਮ ਜਪਾਵੇ
0: ਨਾਨਕੋ ਵੈਸ਼ਨੋ ਪਰਮਤ ਪਾਵੇ
1: ਭਗਵਤੀ ਭਗਵੰਤ ਭਗਤ ਕਾ ਰੰਗ
0: ਸਗਲ ਤਿਆਗੇ ਦੁਸ਼ਟ ਕਾ ਸੰਗ
1: ਮਨ ਸੇ ਬਿਨਸੇ ਸਗਲਾ ਪਰਮ।

0: ਪਾਂਤਰ ਉਤਾਰੇ
1: ਬਸ ਪ੍ਰੇਤ ਮੁਗਤ ਪਾਤਰ ਕੋ ਉਤਾਰੇ
0: ਸਰੋ ਕਾ ਔਖਦ ਨਿਆਮ
1: ਕਲਿਆਣ ਰੂਪ ਮੰਗਲ ਗੁਣ ਗਾਮ
0: ਕਾਹੂ ਜੁਗਤ ਕਿਤੇ ਨਾ ਪਾਈਏ ਧਰਮ
1: ਨਾਨਕ ਤਿਸ ਮਿਲੇ ਜਿਸ ਲਿਖਿਆ ਤੁਰ ਕਰਮ
0: ਜਿਸ ਕੇ ਮਨ ਪਾਪ ਰਾਮ ਕਾ ਨਿਵਾਸ
1: ਜਿਸ ਕਾ ਨਾਮ ਸਤ ਰਾਮ ਦਾਸ
0: ਆਤਮ ਰਾਮ ਤਿਸ ਨਦਰੀ ਆਇਆ
1: ਦਾਸ ਦਸੰਤਨ ਪਾਇ ਤਿਨ ਪਾਇਆ
0: ਸਦਾ ਨਿਕਟ ਨਿਕਟ ਹਾ ਜਾਨ
1: ਸੋ ਦਾਸ ਦਰਗੇ ਪਰਵਾਨ
0: ਆਪਣੇ ਦਾਸ ਕੋ ਆਪ ਕਿਰਪਾ ਕਰੇ
1: ਤਿਸ ਦਾਸ ਕੋ ਸਭ ਸੋਜੀ

0: ਕੋਟ ਅੰਧ ਗਿਆਨੀ,
1: ਕਈ ਕੋਟ ਕਿਰਪਨ ਕਠੋਰ,
0: ਕਈ ਕੋਟ ਅਭਿਕਾਤਮ ਨਿਕੋਰ,
1: ਕਈ ਕੋਟ ਪਰ ਦਰਬ ਕੋਹਰੇ,
0: ਕਈ ਕੋਟ ਪਰ ਦੁਖ ਨਾ ਕਰੇ,
1: ਕਈ ਕੋਟ ਮਾਇਆ ਸਰ ਮਾਹੇ,
0: ਕਈ ਕੋਟ ਦਰਬੇਸ਼ਵਰ ਮਾਹੇ,
1: ਜੇ ਜਿਤ ਲਾਵੋ ਤੇ ਤਿਤ ਲਗਨ।

0: ਦੇਸ ਭੂ ਮੰਡਲ
1: ਕਈ ਕੋਟ ਸਸੇਰ ਸੂਰ ਨਖੇਤਰ
0: ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ
1: ਸਗਲ ਸਮਗਰੀ ਆਪਣੇ ਸੂਤ ਧਾਰੇ
0: ਨਾਨਕ ਜਿਸ ਜਿਸ ਭਾਵ ਹੈ ਤਿਸ ਤਿਸ ਨਿਸਤਾਰ
1: ਕਈ ਕੋਟ ਰਾਜਸ ਤਾਮਸ ਸਾਧਕ
0: ਕਈ ਕੋਟ ਵੇਦ ਪ੍ਰਾਣ ਸਿਮਰਤ ਅਸਾਸ

0: ਰੱਖੇ
1: ਨਾਨਕ ਸਭ ਕੇ ਪ੍ਰਭ ਕੇ ਹੱਥ
0: ਕਈ ਕੋਟ ਪੇ ਬੈਰਾਗੀ
1: ਰਾਮ ਨਾਮ ਸੰਗ ਤਿਨ ਲਿਵ ਲਾਗੀ
0: ਕਈ ਕੋਟ ਪ੍ਰਭ ਕੋ ਖਜੰਤੇ
1: ਆਤਮ ਹੈ ਪਾਰ ਬ੍ਰਹਮ ਲਹੰਤੇ
0: ਕਈ ਕੋਟ ਦਰਸ਼ਨ ਪ੍ਰਭ ਪਿਆਸ
1: ਤਿਨ ਕੋ ਮਿਲਿਓ ਪ੍ਰਭ ਅਵਿਨਾਸ
0: ਕਈ ਕੋਟ ਮੰਗੇ ਸਤਸੰਗ
1: ਪਾਰ ਬ੍ਰਹਮ ਤਿਨ ਲਾਗਾ ਰੰਗ
0: ਜਿਨ ਕੋ ਹੋਏ ਆਪ ਸੋ ਪ੍ਰਸੰਨ
1: ਨਾਨਕ ਤੇ ਜਨ ਸਦਾ ਤਨ ਧਨ
0: ਕਈ ਕੋਟ ਖਾਣੀਆਂ

0: ਨਾਨਕ ਇਹਾਂ ਮੁਕਤ ਅੱਗੇ ਸੁਖ ਪਾਵੇ,
1: ਧਨਵੰਤਾ ਹੋਏ ਕਰ ਗੁਰਬਾਵੇ,
0: ਤੜੇ ਸਮਾਨ ਸੰਗ ਸੁਣ ਜਾਵੇ,
1: ਮੋਹ ਲਸ਼ਕਰ ਮਨੁੱਖ ਉੱਪਰ ਕਰੇ ਆਸ,
0: ਪਲ ਪੀਤਰ ਤਾਕਾ ਹੋਏ ਬਨਾਸ,
1: ਸਭ ਤੇ ਆਪ ਜਾਣੇ ਬਲਵੰਤ,
0: ਕਿਨਮੇ ਹੋਏ ਜਾਏ ਪਸਮੰਤ,
1: ਕਿਸੇ ਨਾ ਵਧੇ ਆਪ ਹੰਕਾਰੀ,
0: ਕਰਮ ਰਹਿਤ ਕਰੇ ਖੁਆਰੀ,
1: ਗੁਰ ਪ੍ਰਸ਼ਾਦ ਜਾਂ ਕਾ ਮਿਟੇ ਬਮਾਨ,
0: ਸੋ ਜਨ ਨਾਨਕ ਦਰਗੇ ਪਰਵਾਨ,
1: ਕੋਟ ਕਰਮ ਕਰੇ ਹੋ ਤਾਰੇ,
0: ਸਰਮ ਪਾਵੇ ਸਗਲੇ ਬਰਥ।

0: ਕੋ ਜੋ ਭਲਾ ਕਹਾਵੇ
1: ਕਿਸੇ ਭਲਾਈ ਨਿਕਟ ਨਾ ਆਵੇ
0: ਸਰਬ ਕੀ ਰੇਨ ਜਾ ਕਾ ਮਨ ਹੋਏ
1: ਕੋ ਨਾਨਕ ਤਾਂ ਕੀ ਨਿਰਮਲ ਸੋਏ
0: ਜਬ ਲਗ ਜਾਣੇ ਮੁਝ ਤੇ ਕੁਛ ਹੋਏ
1: ਤਬ ਇਸ ਕੋ ਸੁਖ ਨਾਹੀ ਕੋਏ
0: ਜਬ ਇਹ ਜਾਣੇ ਮੈਂ ਕੁਛ ਕਰਤਾ
1: ਤਬ ਲਗ ਗਰਬ ਜੋਨ ਮੈਂ ਫਿਰਤਾ
0: ਜਬ ਤਾਰੀ ਕੋ ਬੈਰਮੀਤ
1: ਤਬ ਲਗ ਨਿਸ਼ਚਲ ਨਾਹੀ ਜੀਤ
0: ਜਬ ਲਗ ਮੋਹ ਮੰਗਨ ਸੰਗ ਮਾਇਆ
1: ਤਬ ਲਗ ਧਰਮ ਰਾਇ ਦੇ ਸਜਾਏ
0: ਪ੍ਰਭ ਕੀ ਪਾਤੇ ਬੰਧਨ ਟੂਟੇ
1: ਗੁਰ ਪ੍ਰਸਾਦ ਨਾਨਕ ਕੋ ਛੂਟੇ
0: ਸਾਸ ਖਟੇ ਲੱਕ ਕੋ ਉਠਤਾਵੇ
1: ਤ੍ਰਿਪਤ ਨਾਵੇ ਮਾਇਆ ਪਾਛੇ ਪਾਵੇ
0: ਭੋਗ ਵਿਖਿਆ ਕੇ ਕਰੇ
1: ਨਾ ਤ੍ਰਿਪਤਾਵੇ ਖਪ ਖਪ ਮਰੇ
0: ਬਿਨਾ ਸੰਤੋਖ ਨਹੀਂ ਕੋ ਰਾਜੇ
1: ਸੁਪਨ ਮਨੋਰਥ ਬੈਠੇ ਸਭ ਕਾਜੇ
0: ਨਾਮ ਰੰਗ ਸਰਬ ਸੁਖ ਹੋਏ
1: ਬਡਭਾਗੀ ਕਿਸੇ ਪ੍ਰਾਪਤ ਹੋਏ
0: ਕਰਨ ਕਰਾਵਨ

0: ਆਪ ਮਨ ਆਪਣੇ ਮਾਏ
1: ਨਾਨਕ ਕੀਮਤ ਕਹਿ ਨ ਜਾਏ
0: ਸਤ ਸਤ ਸਤ ਪ੍ਰਭ ਸਵਾਮੀ
1: ਗੁਰ ਪ੍ਰਸਾਦ ਕਿਨੇ ਬਖਿਆਨੀ
0: ਸਚ ਸਚ ਸਚ ਸਭ ਕੀਨਾ
1: ਓੜ ਮਦੇ ਕਰ ਬਿਰਲੇ ਚੀਨਾ
0: ਭਲਾ ਭਲਾ ਭਲਾ ਤੇਰਾ ਰੂਪ
1: ਹੱਥ ਸੁੰਦਰ ਪਰ ਰੂਪ
0: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ

0: ਤਿਉ ਸਾਧੂ ਸੰਗ ਜੋਤ ਪਰਟਾਵੇ।
1: ਤਿਨ ਸੰਤਨ ਕੀ ਬਾਛੋ ਤੂਰ,
0: ਮਨ ਕੀ ਲੋਚਾ ਪੂਰ,
1: ਮਨ ਮੂਰਖ ਕਾਹੇ ਬਿਲਾਈਐ,
0: ਪੂਰ ਲਿਖੇ ਕਾ ਲਿਖਿਆ ਪਾਈਐ,
1: ਦੁਖ ਸੁਖ ਪ੍ਰਭ ਦੇ ਮਨਹਾਰ,
0: ਔਰ ਤਿਆਗ ਤੂ ਤਿਸੇ ਚਿਤਾਰ,
1: ਜੋ ਕੁਛ ਕਰੇ ਸੋਈ ਸੁਖ ਮਾਣ,
0: ਭੁਲਾ ਕਾਹੇ ਫਿਰਿਆ ਜਾਨ,
1: ਕੌਣ ਬਸਤਾਈ ਤੇਰੇ ਸੰਗ,
0: ਲੜ ਰਸ ਲੋਭੀ ਪਤਾ

0: ਤੇ ਸੁਖ ਪਾਇਆ,
1: ਨਾਨਕ ਤਿਸ ਪੁਰਖਾ ਕਿਨੇ ਅੰਤ ਨਾ ਪਾਇਆ,
0: ਜਾ ਕੀ ਲੀਲਾ ਕੀਮਤ ਨਾ ਹੈ,
1: ਸਗਲ ਦੇਵ ਹਾਰੇ ਅਵਗਾਹੇ,
0: ਪਿਤਾ ਕਾ ਜਨਮ ਕ ਜਾਣੇ ਪੂਤ।

0: ਦਰਸ਼ਨ ਸਤ ਸਤ ਪੇਖਨ ਹਾਰ
1: ਨਾਮ ਸਤ ਸਤ ਅਵਨ ਹਾਰ
0: ਆਪ ਸਤ ਸਤ ਸਭ ਧਾਰੀ
1: ਆਪੇ ਗੁਣੇ ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਭਕਤਾ
1: ਸੁਰਤ ਸਤ ਸਤ ਜਸ ਸੁਣਤਾ
0: ਪੂਜਨ ਹਾਰ ਕੋ ਸਤ ਸਭ ਹੋਏ
1: ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੇ ਜਿਨ ਮਾਨਿਆ
1: ਕਨਕ ਰਤਨ ਮੂਲ ਪਛਾਨਿਆ
0: ਜਾ ਕੇ ਹਿਰਦੇ ਵਿਸ਼ਵਾਸ ਪ੍ਰਵਾਇਆ
1: ਸਤ ਗਿਆਨ ਮਨ ਪ੍ਰਗਟਾਇਆ
0: ਪੈਤੇ ਨਿਰਭਉ ਹੋਏ ਬਸਾਨਾ
1: ਜਿਸ ਤੇ ਪਜਿਆ ਤਿਸ ਮਾਇ ਸਮਾਨਾ
0: ਬਸਤ ਮੈਂ ਲੈ ਬਸ

0: ਅਸ਼ਟਪਦੀ ਸਤਿਗੁਰ ਸਿੱਖੀ ਕਰੇ ਪ੍ਰਿਤਪਾਲ
1: ਸੇਵਕੋ ਗੁਰ ਸਦਾ ਦਿਆਲ
0: ਸਿੱਖ ਕੀ ਗੁਰ ਦੁਰਮਤ ਮਲ ਹਿਰੈ
1: ਗੁਰ ਬਚਨੀ ਹਰ ਨਾਮ ਉਚਰੈ
0: ਸਤਿਗੁਰ ਸਿੱਖੇ ਬੰਧਨ ਕਾਟੈ
1: ਗੁਰ ਕਾ ਸਿੱਖ ਬੇਕਾਰ ਤੇ ਹਟੈ
0: ਸਤਿਗੁਰ ਸਿੱਖੋ ਨਾਮ ਤਨ ਦੇ
1: ਗੁਰ ਕਾ ਸਿੱਖ ਬੜ ਭਾਗੀ
0: ਸਤਿਗੁਰ ਸਿੱਖਾ ਹਲਤ ਪਲਤ ਸਵਾਰੈ
1: ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ
0: ਗੁਰ ਕੈ ਗ੍ਰਹਿ ਸੇਵਕ ਜੋ ਰਹੈ
1: ਗੁਰ ਕੀ ਆਗਿਆ ਮਨ ਮੈਂ ਸਹੈ
0: ਆਪਸ ਕੋ ਕਰ

0: ਆਪਣੀ ਕਿਰਪਾ ਜਿਸ ਆਪ ਕਰੇ
1: ਨਾਨਕ ਸੋ ਸੇਵਕ ਗੁਰ ਕੀ ਮਤਲੇ
0: ਵੀ ਸਵੇ ਸਵੇ ਗੁਰ ਕਾ ਮਨ ਮਾਨੈ
1: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ
0: ਸੋ ਸਤ ਗੁਰ ਜਿਸ ਦੇ ਹਰ ਨਾਉ
1: ਅਨੇਕ ਬਾਰ ਗੁਰ ਕੋ ਬਲ ਜਾਓ
0: ਸਰਬ ਨਿਧਾਨ ਜੀ ਕਾ ਦਾਤਾ
1: ਆਠ ਪੈਰ ਪਾਰ ਬ੍ਰਹਮ ਰੰਗ ਰਤਾ
0: ਬ੍ਰਹਮ ਜਨ ਜਨ ਮੈਂ ਪਾਰ ਬ੍ਰਹਮ
1: ਏਕੈ ਆਪ ਨਹੀਂ ਕਛੁ ਪਰਮ
0: ਸਹਸ ਸਿਆਨ ਪਲਿਆ ਨ ਜਾਈਐ
1: ਗੁਰਵਟ ਭਾਗੀ ਪਾਈਐ
0: ਸਫਲ ਦਰਸ਼ਨ ਭੇਖਤ ਪਨੀਤ
1: ਨਿਰਮਲ ਰੀਤ
0: ਭੇਟਤ ਸੰਗ ਰਾਮ ਗੁਣ ਰਵੈ
1: ਪਰਮ ਕੀ ਦਰਗਹਿ ਗਵੈ
0: ਸੁਨ ਕਰ

0: ਜਿਸ ਕਾ ਸਾ ਤਿਨ ਕਿਰਪਾ ਧਾਰੀ
1: ਸਾਰ ਸੰਗ ਜਪ ਨਾਮ ਮੁਰਾਰੀ
0: ਥਿਤ ਪਾਈ ਚੁਕੇ ਪਰਮ ਗਰ ਗਵਣ
1: ਨਾਨਕ ਹਰ ਹਰ ਜਸ ਸਰਵਣ
0: ਨਿਰਗੁਣ ਆਪ

0: ਸਿਆਣੇ
1: ਹਰ ਕੀ ਭਗਤ ਕਰੋ ਮਨ ਮੀਤ
0: ਨਿਰਮਲ ਹੋਏ ਤੁਮਾਰੋ ਚੀਤ
1: ਕਮਲ ਰਾਖੋ ਮਨ ਮਾਏ
0: ਜਨਮ ਜਨਮ ਕੇ ਕਿਲ ਵਿਖ ਜਾਏ
1: ਜਪੋ ਵਰਾ ਨਾਮ ਜਪਾਵੋ
0: ਸੁਣਤ

0: ਅੰਤ
1: ਘਟ ਘਟ ਪਿਆ ਭਰਿਆ ਭਗਵੰਤ
0: ਧਨ ਮਾਹੇ ਆਕਾਸ ਪਿਆਲ
1: ਸਰਬ ਲੋਕ ਪੂਰਨ ਪ੍ਰਿਤਪਾਲ
0: ਮਨ ਪਰਬਤ ਹੈ ਪਾਰ ਬ੍ਰਹਮ
1: ਜੈਸੀ ਆਗਿਆ ਤੈਸਾ ਕਰਮ
0: ਕੌਣ ਪਾਣੀ ਮੈਂ ਸੰਤਰ ਮਾਹੇ
1: ਚਾਰ ਕੁੰਡ ਤੈ ਦਿਸੇ ਸਮਾਏ
0: ਰਸਤੇ ਪੈਨ ਨਹੀਂ ਕੋਠੋ
1: ਗੁਰ ਪ੍ਰਸਾਦ ਨਾਨਕ ਸੁਖ ਪਾਓ
0: ਵੇਦ ਪ੍ਰਾਣ ਸਿਮਰਤ ਮੈਂ ਦੇਖ
1: ਸਸਿਆ ਸੂਰਨ

0: ਸੁਣੇ ਸਭ ਬਚਨ
1: ਸਰਬ ਵਿਆਪੀ ਰਾਮ ਸੰਗ ਰਚਨ
0: ਜਾਤਾ ਤਿਸ ਕੀ ਇਹ ਰਹਿਤ
1: ਸਤ ਬਚਨ ਸਾਧੂ ਸਭ ਕਹਿਤ
0: ਜੋ ਹੋਏ ਸੋਈ ਸੁਖ ਮਾਨੇ
1: ਕਰਨਕ ਰਾਵਣ ਹਾਰ ਪ੍ਰਭ ਜਾਣੇ
0: ਅੰਤਰ ਬਸੇ ਬਾਰ ਵੀ ਉਹੀ
1: ਨਾਨਕ ਦਰਸ਼ਨ ਦੇਖ ਸਭ ਉਹੀ
0: ਸਤ ਕੀ ਹੈ ਸਭ ਸਤ
1: ਤਿਸ ਪ੍ਰਭ ਤੇ ਸਗਲੀ

0: ਆਪ ਆਪ ਭਰਪੂਰ
1: ਅੰਤਰਗਤ ਜਿਸ ਆਪ ਜਨਾਏ
0: ਨਾਨਕ ਤਿਸ ਜਨ ਆਪ ਬੁਝਾਏ
1: ਸਰ ਭੂਤ ਆਪ ਵਰਤਾਰਾ
0: ਸਰਬ ਨੈਨ ਆਪੇ ਕਨਹਾਰਾ
1: ਸਮਗਰੀ ਜਾ ਕਾ ਤਨਾ।

0: ਤਾ ਆਪਣ ਸੰਗ ਰਾਚ
1: ਗਤ ਮਿਤ ਕਹੀ ਨ ਜਾਏ
0: ਦੂਸਰ ਹੋਏ ਤਾ ਸੋਜੀ ਪਾਏ
1: ਕਿਸਕਾ ਕੀਆ ਸਭ ਪ੍ਰਵਾਨ
0: ਗੁਰ ਪ੍ਰਸਾਦ ਨਾਨਕ ਉਹ ਜਾਣ
1: ਜੋ ਜਾਣੇ ਤਿਸ ਸਦਾ ਸੁਖ ਹੋਏ
0: ਆ ਮਿਲਾਏ ਲਏ ਪ੍ਰਭ ਸੋਏ
1: ਉਹ ਧਨਵੰਤ ਕੁਲਵੰਤ ਪਿਤਵੰਤ
0: ਜੀਵਨ ਮੁਗਤ ਸਿਧੇ ਭਗਵੰਤ
1: ਧਨ ਧਨ ਧਨ ਜਨੇ ਆਇਆ
0: ਜਿਸ

0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪੈਰ ਦਾ ਜੀਓ ਪਿੰਡ ਸਭ ਮਾਤ ਪਿਤਾ ਹਮ ਬਾਰਿਕ ਤੇ ਕੋਈ ਨਾ ਜਾਣੈ ਤੁਮਰਾ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ

ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਅਤੇ ਗਵਾਹੀ ਦੇਖ ਕੇ ਅਨਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਅਤੇ ਚੜਿਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਿਥਵੇਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੀਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਦੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਾ

ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅਰਦਾਸ ਬੇਨਤੀ ਜੋਦੜੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਦੀ ਕੀ ਅਰਦਾਸ ਗੁਰਬਾਣੀ ਕੀਰਤਨ ਹੋਏ ਚੌਪਈ ਸਾਹਿਬ ਦੇ ਪਾਠ ਹੋਏ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਦੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ ਸਤਿਗੁਰੂ ਜੀ ਮਾਤਾਵਾਂ ਭੈਣਾਂ ਵੱਲੋਂ ਹਰ ਸ਼ਨੀਵਾਰ ਸਤਿਗੁਰੂ ਸੰਗਤੀ ਰੂਪ ਦੇ ਵਿੱਚ ਸੁਖਮਨੀ ਸਾਹਿਬ ਜੀ ਦੇ ਜਾਪ ਹੁੰਦੇ ਕਿਰਪਾਲਤਾ ਕਰਨੀ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਆਪ ਜੀ ਨੇ ਸਮੂਹ ਮਾਤਾਵਾਂ ਭੈਣਾਂ ਨੂੰ ਚੜ੍ਹਦੀ ਕਲਾ ਤੰਦਰੁਸਤੀ ਗੁਰਸਿੱਖੀ ਸਿਦਕ ਭਰੋਸਾ ਆਪਣੇ ਦਰ ਘਰ ਦੇ ਪ੍ਰੇਮ ਬਖਸ਼ਿਸ਼ ਕਰਨੇ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਮਲਕੀਤ ਸਿੰਘ ਬਾਜਵਾ ਅਤੇ ਬੀਬੀ ਗੁਰਮੀਤ ਕੌਰ ਬਾਜਵਾ ਆਪਣੇ ਬੇਟੇ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਆਪਣੇ ਬੇਟੇ ਦਲਵੀਰ ਸਿੰਘ ਦੀ ਤੰਦਰੁਸਤੀ ਚੜ੍ਹਦੀ ਕਲਾ ਦੀ ਅਰਦਾਸ ਸਤਿਗੁਰੂ ਜੀ ਕਿਰਪਾਲਤਾ ਕਰਨੀ ਪਰਿਵਾਰ ਵੱਲੋਂ ਆਪ ਜੀ ਦੇ ਸਨਮੁੱਖ ਚੜ੍ਹਦੀ ਕਲਾ ਵਾਸਤੇ ਅਰਦਾਸ ਮਿਹਰਾਮਤ ਕਰਨੀ ਸਤਿਗੁਰੂ ਜੀ ਉਹ ਰੁਕੇ ਹੋਏ ਕਾਰਜ ਆਪ ਜੀ ਨੇ ਸੰਪੂਰਨ ਕਰਨੇ ਵਿਆਹ ਦੀ ਵਰ੍ਹੇਗੰਢ ਦੇ ਸੰਬੰਧ ਵਿੱਚ ਸਤਿਗੁਰੂ ਆਈ ਹੋਈ ਸੰਗਤ ਵਾਸਤੇ ਜਲ ਪਾਣੀ ਦੇ ਲੰਗਰ ਸੇਵਾਵਾਂ ਹਾਜ਼ਰ ਹਨ ਦਰ ਪ੍ਰਵਾਨ ਕਰਨੀਆਂ ਜੀਵਨ ਦੇ ਵਿੱਚ ਚੜ੍ਹਦੀ ਕਲਾ ਦੀ ਦਾਤ ਸ਼ੁਭ ਮਨੋਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਸਤਿਗੁਰੂ ਜੀ ਉਹ ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਹਰਪ੍ਰੀਤ ਸਿੰਘ ਜਿਨ੍ਹਾਂ ਦੀ ਤੰਦਰੁਸਤੀ ਅਤੇ ਸ਼ੁਕਰਾਨੇ ਵਜੋਂ ਅਰਦਾਸ ਮਹਾਰਾਜ ਚੜ੍ਹਦੀਆਂ ਕਲਾ ਕਰਨੀਆਂ ਆਪ ਜੀ ਨੇ ਕਿਰਪਾਲਤਾ ਕਰਨੀ ਸਰਦਾਰ ਦਲਵੀਰ ਸਿੰਘ ਬਾਜਵਾ ਸੰਦਰ ਫੈਮਿਲੀ ਸਮੂਹ ਪਰਿਵਾਰ ਵੱਲੋਂ ਜਨਮ ਦਿਨ ਦੀ ਅਰਦਾਸ ਸਤਿਗੁਰੂ ਜੀ ਕਿਰਪਾਲਤਾ ਕਰਨੀ ਆਪ ਜੀ ਨੇ ਕਿਰਪਾਲਤਾ ਕਰਨੀ ਸਰਦਾਰ ਨਿਰਮਲ ਸਿੰਘ ਸੰਦਰ ਵੱਲੋਂ ਸਾਰੇ ਪਰਿਵਾਰ ਨੂੰ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਜੀਵਨ ਦੇ ਵਿੱਚ ਕਾਰਜਾਂ ਦੀ ਤਰੱਕੀ ਕੰਮਾਂ ਕਾਰਾਂ ਵਿੱਚ ਵਾਧੇ ਕਰਨੇ ਸਤਿਗੁਰੂ ਜੀ ਉਹ ਆਪ ਜੀ ਦੇ ਹਜ਼ੂਰ ਸਰਦਾਰ ਗੁਰਪ੍ਰੀਤ ਸਿੰਘ ਅਤੇ ਬੀਬੀ ਭਜਨਜੀਤ ਕੌਰ ਦੇ ਪਰਿਵਾਰ ਵੱਲੋਂ ਦੁੱਖਾਂ ਕਲੇਸ਼ਾਂ ਦਾ ਨਾਸ਼ ਵਾਸਤੇ ਅਰਦਾਸ ਬੇਨਤੀ ਚੜ੍ਹਦੀ ਕਲਾ ਕਰਨੀ ਸਤਿਗੁਰੂ ਜੀ ਉਹ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੀ ਕਿਰਪਾਲਤਾ ਕਰਨੀ ਸਮੂਹ ਪਰਿਵਾਰਾਂ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ ਸਮੂਹ ਬਾਜਵਾ ਪਰਿਵਾਰ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਤਿਗੁਰੂ ਜੀ ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਰੋ ਕਿਰਪਾਲਤਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸਹੀ ਪਿਆਰੇ ਮੇ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚਾ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੈਂਗੇ ਖੁਆਰ ਹੋਏ ਸਭ ਮਿਲੈਂਗੇ ਬੋਲੇ ਸੋਨਿਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਹਵਾਇਆ ਦੂਰਾਂ ਹੁਣ ਚੱਲ ਕੇ ਮੈਂ ਤੱਕੀ ਤਾਂ ਸਰਣਾਏ ਜੀਓ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਧਾਰੇ ਜਿਹੀ ਵਾ ਏਕ ਕਵਨ ਗੁਣ ਕਹੀਐ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀਐ ਸੋ ਕਹੋ ਤਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸਨ ਪਰਸਿਆਏ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸਾਂ ਕੁਰਸਾਂ ਚੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਭਨਾਂ ਦਾ ਵੇਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹੱਲਾ ਪੰਜਵਾਂ ਘਰ ਦੂਜਾ ਮਾਤ ਗਰਭ ਮੈਂ ਹੈ ਆਪਨ ਸਿਮਰਨ ਦੇ ਤੈਂ ਤੁਮ ਰਾਖਣ ਹਾਰੇ ਪਾਵਕ ਸਾਗਰ ਅਥਾਹ ਲਹਿਰ ਮੈਂ ਹੈ ਤਾਰੋ ਤਾਰਨ ਹਾਰੇ ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈਂ ਤੁਮ ਰਾਖਣ ਹਾਰੇ ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ

ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਜੀ ਕੀ ਸੰਪੂਰਨਤਾ ਹੋਈ, ਜੋ ਮਾਤਾਵਾਂ ਭੈਣਾਂ ਸੰਗਤੀ ਰੂਪ ਦੇ ਵਿੱਚ ਹਰ ਸ਼ਨੀਵਾਰ ਨੂੰ ਹਾਜ਼ਰੀਆਂ ਭਰਦੇ ਹਨ, ਸਤਿਗੁਰੂ ਕਿਰਪਾ ਕਰਨ ਆਪ ਸਾਰਿਆਂ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ। ਔਰ ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਨੇ ਬਾਜਵਾ ਪਰਿਵਾਰ ਵੱਲੋਂ ਜੋ ਜਲ ਪਾਣੀ ਦੀ ਸੇਵਾ ਹੈ, ਆਪ ਜੀ ਨੇ ਜ਼ਰੂਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਬੱਚਿਆਂ ਨੂੰ ਚੜ੍ਹਦੀ ਕਲਾ ਤੰਦਰੁਸਤੀ ਦੀਆਂ ਦਾਤਾਂ ਆਪ ਬਖਸ਼ਿਸ਼ ਕਰਨ। ਸਤਿਗੁਰੂ ਮਿਹਰਾਮਤ ਕਰਨ, ਤਕਰੀਬਨ 5 ਵਜੇ ਤੋਂ ਫਿਰ ਦੀਵਾਨਾਂ ਦੀ ਆਰੰਭਤਾ ਹੋਵੇਗੀ। ਉਹ ਨਿਰੰਤਰ ਹੀ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਸੰਗਤਾਂ ਪ੍ਰੇਮ ਅਤੇ ਨੇਮ ਕਰਕੇ ਹਾਜ਼ਰੀਆਂ ਭਰਦੀਆਂ ਹਨ। ਸਾਰਿਆਂ ਨੂੰ ਜੀਓ ਆਇਆ ਹੈ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੁਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ।

ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ,

ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਰਨ ਹਾਰਾ। ਆਸਾ ਮਹੱਲਾ ਪਹਿਲਾ, ਆਖਾ ਜੀਵਾ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾ, ਸਾਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖੈ ਖਾਏ ਚਲੀਐ ਹੈ ਦੁੱਖ, ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ, ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ, ਜੇ ਸਭ ਮਿਲਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੈ ਨਾ ਚੁੱਕੈ ਭੋਗ, ਗੁਣ ਇਹੋ ਹੋਰ ਨਾਹੀਂ ਕੋਏ, ਨਾ ਕੋ ਹੋਆ ਨਾ ਕੋ ਹੋਏ, ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਖਸਮ ਵਿਸਾਰੈ ਹੈ ਤੇ ਕਮਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੁਜਰੀ ਮਹੱਲਾ ਚੌਥਾ, ਹਰ ਕੇ ਜਾਨਣ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ, ਹਮ ਕੀ ਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ, ਮੋਕੋ ਰਾਮ ਨਾਮ ਪ੍ਰਗਾਸ, ਗੁਰਮਤਿ ਨਾਮ ਮੇਰਾ ਪ੍ਰਾਨ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇ ਵੱਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਨ ਜੰਪਾਸ, ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ,

ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ

ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵੈ ਹੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ

ਜੋ ਸੇਵੈ ਜੋ ਸੇਵੈ ਤੁਜੀ ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵੈ ਹੈ ਹਰ ਧਿਆਵੈ ਤੁਜੀ ਸੇ ਜਨ ਜੁਗ ਮਹਿ ਸੁਖਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲਜਾਸੀ। ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਣ ਤੁਜੀ ਹਰ ਅਨਿਕ ਅਨੇਕ ਅਨੰਤਾ। ਤੇਰੀ ਅਨਿਕ ਕਰ ਹੈ ਹਰ ਪੂਜਾ ਜੀ ਤਪ ਤਪੈ ਹੈ ਜਪ ਹੈ ਬੇਅੰਤਾ। ਤੇਰੇ ਅਨੇਕ ਪੜ੍ਹੈ ਬਹੁ ਸਿਮ੍ਰਿਤ ਸਾਸ ਜੀ। ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੂੰ ਆਦਿ ਪੁਰਖ ਅਪ

ਤੂੰ ਨੇਹ ਚਲ ਕਰਤਾ ਸੋਈ, ਤੁਦ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੈ ਹੈ ਸੋ ਹੋਈ, ਤੁਦ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਦ ਆਪੇ ਸਿਰਜ ਸਭ ਗੋਈ।

ਧਿਆਇਆ, ਜਿਸਨੂੰ ਕਿਰਪਾ ਕਰਹਿ ਤਿੰਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰੀਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੀਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ। ਜਿਸਨੋਂ ਤੂੰ ਜਾਣਾਏ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨ ਕੋਏ। ਤੂੰ ਕਰ ਕਰ ਵੇਖੈ ਹੈ ਜਾਣਹਿ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰਵਰਣੈ।

ਬਿਆਲੇ ਮਨ ਏਕ ਨ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋਂ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਈ ਪੁਨ ਰਾਸ਼ਿਸ਼ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਹਪਨ ਬ੍ਰਿਸ਼ਟ ਗਗਨ ਤੇ ਭਈ ਸਭ ਹਿਨ ਆਨ ਵਧਾਈ ਦਈ ਧੰਨ ਧੰਨ ਲੋਗਨ ਕੇ ਰਾਜਾ ਦੁਸਤਨ ਦਾਹ ਗਰੀਬ ਨਿਵਾਜਾ ਅਖਲ ਭਵਨ ਕੇ ਸਿਰਜਣ ਹਾਰੇ ਦਾਸ ਜਾਨ ਮੁਹਲੇ ਹੋ ਉਬਾਰੇ ਕਵਿਓ ਬਾਚ ਬੇਨਤੀ ਚੌਪਈ ਹਮਰੀ ਕਰੂ ਹੱਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵਹੋ ਆਪ ਹਾਥ ਦੈ ਮੋਹਿ ਬਚਾਵਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭੈ ਨਨਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈਂ ਛਾੜ ਕੋਈ ਅਵਰ ਨ ਧਿਆਉਂ ਜੋ ਬਰ ਚਾਹੋ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੀ ਤਾਰੀਐ ਹੈ ਚੁਨ ਚੁਨ ਸਤਰ ਹਮਾਰੀ ਮਾਰੀਐ ਹੈ ਆਪ ਹਾਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੋ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁਤ ਜੂ ਕਰਿਅਹੁ ਰੱਛਾ ਰਾਖ ਲੇ ਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸਟਨ ਕੇ ਹੰਤਾ ਤੁਮਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਛਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੀਅਹੁ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਨ ਕੋ ਸਿਵ ਗੁਣ

ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧੁਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੀ ਪਟ ਪਟ ਕੀ ਜਾਣੈ ਜਾ ਬੁਧ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹੇ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹੇ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦਿ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਂਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭਿਵ ਆਪ ਆਪਣੀ ਬੁੱਧ ਹੈ ਦੇਤੀ ਵਰਨਤ ਭਿੰਨ ਭਿੰਨ ਤੋਹੇ ਦੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਬਿਨ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤਪੁਜ ਖਾਨ ਬਾਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਵੇ ਬੈਠਾ ਕਹੂੰ ਸਿਮਟ ਭਇਓ ਸ਼ੰਕਰ ਇਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦਿ ਜੁਗਾਦ ਸਰੂਪ ਸਵਯੰ ਭਵ ਅਵਰਛਾ ਮੇਰੀ ਤੁਮ ਕਰੋ ਸਿੱਖ ਉਬਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਤੇ ਉਤਪਾਤਾ ਸਕਲ ਮਲੇਸ਼ ਕਰੋ ਰਣਘਾਤਾ ਜੇ ਅਸਤੁਇ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹੋਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇੱਕ ਵਾਰ ਧਿਆ ਹੈ ਤਾਂ ਕਿ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰਿਆ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾ ਹਿਨ ਹਰ ਹੋ ਤਾਂ ਕਿ ਤਾਪ ਤਨਿਕ ਮੈਂ ਹਰ ਹੋ ਰਿੱਧ ਸਿੱਧ ਘਰ ਮੋ ਸਭ ਹੋਈ ਦੁਸ਼ਟ ਸ਼ਾਹ ਸ਼ਵਸ ਕਹਿ ਨ ਕੋਈ ਏਕ ਬਾਰ ਜਿਨ ਤੁਮੈਂ ਸੰਭਾਰਾ ਕਾਲ ਫਾਸਤੀ ਤਾਹੀ ਉਬਾਰਾ ਜਿਨ ਨਰ ਨਾਮ ਤਿਹਾਰੋ ਕਾਹਾ ਦਾਰਿਦ ਦੁਸ਼ਟ ਦੁਖ ਤੇ ਰਹਾ

ਵਾਂਗ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹਿ ਮਤ ਏਕ ਨ ਮਾਨਿਓ। ਸਿਮ੍ਰਿਤ ਸ਼ਾਸਤ੍ਰ ਵੇਦ ਸਵੈ, ਬਹੁ ਭੇਦ ਕਹਿ ਹਮ ਏਕ ਨ ਜਾਨਿਓ। ਸ੍ਰੀ ਅਸਪਾਨ ਕ੍ਰਿਪਾ ਤੁਮਰੀ ਕਰ, ਮੈਂ ਨ ਕਹਿਓ ਸਭ ਤੋਹਿ ਬਖਾਨਿਓ। ਦੋਹਰਾ ਸਗਲ ਦੁਆਰ ਕੋ ਛਾੜ ਕੈ ਗਹਿਓ ਤੁਹਾਰੋ ਦੁਆਰ, ਬਾਹਿ ਗਹੇ ਕੀ ਲਾ ਦੇ ਆਸ

ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉਂ ਮਨਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਕਰਤਨ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ ਕਰ ਸ਼ਾਂਤ ਸੁਖ ਮਨਿਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰਵਿਟੋ ਜਿਸ ਦੀ ਇਹ ਵਡਿਆਈ ਆ ਕਹਿ ਨਾਨਕ ਸੁਣੋ ਸੰਤ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ

ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਾਖੇ ਉਰਧਾਰੋ। ਤਮ ਸੰਸਾਰ ਚਰਨ ਲਗ ਤਰੀਐ,

ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ ਉੱਥੇ ਤੇਰੀ ਰੱਖ, ਅਗਨੀ ਉਦਰ ਮਾਹੇ। ਸੁਣ ਕੈ ਜਮ ਕੇ ਦੂਤ, ਨਾਏ ਤੇਰੇ ਛੱਡ ਜਾਹੇ, ਭਉਜਲ ਵਿਖਮ ਅਸਗਾਹੋ, ਗੁਰਸਬਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ, ਅੰਮ੍ਰਿਤ ਸੇਈ ਖਾਹੇ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਭ ਸੈਨੋ ਕਿਰਪਾਲ, ਸੰਭਾਲੇ ਸਾਹੇ ਸਾਹੇ, ਬਿਰਥਾ ਕੋਈ ਨ ਜਾਏ, ਜੇ ਆਵੇ ਤੁਧ ਆਹੇ। ਸਲੋਕ ਮਹੱਲਾ ਪੰਜਵਾਂ, ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰਨਾਵ। ਨੇਤਰੀ ਸਤਿਗੁਰ ਪੇਖਣਾ, ਸ੍ਰਵਣੀ ਸੁਣਨਾ ਗੁਰਨਾਵ। ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਐ ਠਾਉ, ਕਹੁ ਨਾਨਕ ਕਿਰਪਾ ਕਰੇ, ਜਿਸਨੋ ਇਹ ਵਥ ਦੇ। ਜਗ ਮਹਿ ਉੱਤਮ ਕਾਢੀਐ ਹੈ, ਵਿਰਲੇ ਕੇਈ ਕੇ ਮਹੱਲਾ ਪੰਜਵਾ। ਰੱਖੇ ਰੱਖਣ ਹਾਰ ਆਪ ਉਬਾਰਿਅਨ, ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ। ਹੁਆ ਆਪ ਦਿਆਲ, ਮਨਹੁ ਨ ਵਿਸਾਰਿਅਨ, ਸਾਧ ਜਨਾ ਕੈ ਸੰਗ ਭਵ ਜਲ ਤਾਰਿਅਨ। ਸਾਕਤ ਨਿੰਦਕ ਦੁਸਤ, ਖਿਨ ਮਾਹੀ ਬਿਦਾਰਿਅਨ, ਤਿਸ ਸਾਹਿਬ ਕੀ ਟੇਕ, ਨਾਨਕ ਮੰਨੈ ਮਾਹੀ ਜਿਸ ਸਿਮਰ।

तन्वाहे गुरु।

ਤੇਤੇ ਔਗੁਣ ਹਮਾਰੇ ਦਇਆ ਕਰੋ।

जप नानक हरी, सो सेवक जिस कृपा करी।

0: ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਦੋ ਜਹਾਂ ਰਹਿਮਤਾਂ ਦੇ ਮੁਜੱਸਮੇ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬੈਠਣ ਦਾ ਇੱਕ ਨਿਯਮ ਹੈ ਕਿ ਜਿੱਥੇ ਸਰੀਰ ਕਰਕੇ ਆਪਾਂ ਹਾਜ਼ਰੀ ਭਰ ਰਹੇ ਹਾਂ, ਉੱਥੇ ਮਨ ਕਰਕੇ ਹਾਜ਼ਰ ਰਹਿਣਾ ਬਹੁਤ ਲਾਜ਼ਮੀ ਹੈ। ਕਿਉਂਕਿ ਕਿਸੇ ਵਕਤ ਇਨਸਾਨ ਹਾਜ਼ਰ ਬੈਠਾ ਗੈਰ ਹਾਜ਼ਰ ਹੋ ਜਾਂਦਾ ਹੈ ਅਤੇ ਗੈਰ ਹਾਜ਼ਰ ਮਨ ਕਰਕੇ ਹਾਜ਼ਰ ਹੋ ਜਾਂਦਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ 'ਤੇ ਬੈਠੇ ਹਾਂ, ਜੇ ਸਰੀਰ ਬੈਠਾ ਹੈ ਤਾਂ ਮਨ ਗੈਰ ਹਾਜ਼ਰ ਨਾ ਹੋਵੇ। ਸਤਿਗੁਰੂ ਸਾਹਿਬ ਮਹਾਰਾਜ ਜੀ ਦਾ ਅੱਜ ਦਾ ਜੋ ਪਾਵਨ ਸ਼ਬਦ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਸਿਰਲੇਖ ਅਧੀਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 269 ਪਰ ਸੁਸ਼ੋਭਿਤ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਚਾਰਨ ਕੀਤੀ ਪਾਵਨ ਬਾਣੀ ਸੁਖਮਨੀ ਸਾਹਿਬ ਜੀ ਦੇ ਸਿਰਲੇਖ ਹੇਠ ਦਰਜ ਹੈ। ਇਸ ਪਾਵਨ ਸ਼ਬਦ ਵਿੱਚ ਸ੍ਰਿਸ਼ਟੀ ਦੇ ਕਰਤੇ ਨਿਰੰਕਾਰ ਅਕਾਲ ਪੁਰਖ ਦੇ ਪਰਥਾਏ ਮਹਾਰਾਜ ਜੀ ਨੇ ਨਿਰਣਾ ਕੀਤਾ ਹੈ ਕਿ ਜਿਸ ਵਕਤ ਉਹ ਆਪਣੇ ਹੁਕਮ ਰਾਹੀਂ ਸੰਸਾਰ ਵਿੱਚ ਵਰਤਦਾ ਹੈ, ਇਹ ਉਹਦੀ ਮਰਜ਼ੀ ਹੈ ਕਿ ਕਿਸੇ ਇਨਸਾਨ ਦੀ ਸੁਰਤ ਵਿੱਚੋਂ ਅਕਾਲ ਪੁਰਖ ਭੁਲਾ ਕੇ ਬਹੁਤ ਦੂਰ ਉਹਨੂੰ ਜੜਾ ਦੇ ਅਤੇ ਕਿਸੇ ਬਹੁਤ ਦੂਰ ਬੈਠੇ ਦੇ ਹਿਰਦੇ ਦੇ ਵਿੱਚ ਪ੍ਰਤੱਖ ਪ੍ਰਗਟ ਕਰ ਦੇ। ਸਤਿਗੁਰੂ ਸਾਹਿਬ ਮਹਾਰਾਜ ਜੀ ਕਿਰਪਾ ਕਰਨ ਪਾਵਨ ਗੁਰਮਤਿ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ ਆਪ ਜੀ ਕਰੋ ਕਿਰਪਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ। ਮਹਾਰਾਜ ਜੀ ਕਹਿੰਦੇ ਕਰੋ ਬੇਨਤੀ, ਪਾਰ ਬ੍ਰਹਮ ਸਭ ਜਾਣੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਇਹ ਇਨਸਾਨ ਬੇਨਤੀ ਰੂਪ ਹੋ, ਬੇਨਤੀ ਕਰ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਵੀ ਕਹਿੰਦੇ ਨੇ ਕਿ ਮੈਂ ਬੇਨਤੀ ਕਰ ਰਿਹਾ ਹਾਂ ਅਕਾਲ ਪੁਰਖ ਦੇ ਅੱਗੇ, ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ। ਬੇਨਤੀ ਕੀ ਕਰ ਰਿਹਾ ਹਾਂ ਕਿ ਪਾਰ ਬ੍ਰਹਮ ਜਿਹੜਾ ਪਰਾ ਤੋਂ ਬਣਿਆ ਹੈ, ਬ੍ਰਹਮ ਸਰੂਪ ਹੈ, ਸਭ ਜਾਣੇ। ਸਭ ਜਾਣੇ ਦਾ ਅਰਥ ਹੈ ਕਿ ਉਹ ਸਾਰਿਆਂ ਦੇ ਅੰਦਰ ਦੀ ਗੱਲ ਨੂੰ ਜਾਣਦਾ, ਉਹ ਸਾਰਿਆਂ ਨੂੰ ਜਾਣਦਾ ਹੈ ਸੰਸਾਰ ਦੇ ਵਿੱਚ। ਅਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਤਾਂ ਇਹ ਵੀ ਜ਼ਿਕਰ ਕੀਤਾ ਹੈ ਕਿ ਜੀਵਨ ਦੇ ਵਿੱਚ ਉਹ ਕਰਤਾ ਪੁਰਖ ਜਿਹੜਾ ਹੈ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਹਰੇਕ ਘੱਟ ਵਿੱਚ ਉਹ ਬੈਠਾ ਹੈ। ਘੱਟ ਦਾ ਅਰਥ ਹੈ ਹਿਰਦਾ, ਘੱਟ ਨਾਮ ਘੜੇ ਦਾ ਵੀ ਹੈ, ਘੱਟ ਨਾਮ ਹਿਰਦੇ ਦਾ ਵੀ ਹੈ। ਮਹਾਰਾਜ ਜੀ ਕਹਿੰਦੇ ਘੱਟ ਘੱਟ ਕੇ ਅੰਤਰ ਕੀ ਜਾਣਤ, ਹੁਣ ਸਾਡੇ ਮਨ ਵਿੱਚ ਕੀ ਹੈ, ਸਾਡੀ ਸੁਰਤ ਵਿੱਚ ਕੀ ਹੈ। ਮਹਾਰਾਜ ਜੀ ਕਹਿਣਗੇ ਭਲੇ ਬੁਰੇ ਕੀ ਪੀਰ ਪਛਾਣਤ, ਜੀਵਨ ਵਿੱਚ ਮਹਾਰਾਜ ਕਹਿਣਗੇ ਕੋ ਭਰਾ ਹੈ, ਕੋ ਭਲਾ ਹੈ, ਕੋ ਬੁਰਾ ਹੈ, ਉਹਦੀ ਰੱਗ ਪਛਾਣਨ ਵਾਲੇ ਹਨ ਉਹ ਕਰਤਾ ਪੁਰਖ। ਇਸ ਕਰਕੇ ਮਹਾਰਾਜ ਜੀ ਕਹਿੰਦੇ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ। ਮਹਾਰਾਜ ਕਹਿਣਗੇ ਮੈਂ ਤਾਂ ਬੇਨਤੀ ਕਰਦਾ ਕਿ ਉਹ ਕਰਤੇ ਪੁਰਖ ਅੱਗੇ ਚਤੁਰਾਈ ਨਹੀਂ ਕੀਤੀ ਜਾ ਸਕਦੀ, ਉਹਦੇ ਤੋਂ ਕੁਝ ਗੁਣਾ ਛੁਪਾਇਆ ਨਹੀਂ ਜਾ ਸਕਦਾ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਅੰਤਰ ਬਸੈ ਨਾ ਬਾਹਰ ਜਾਏ, ਅੰਮ੍ਰਿਤ ਛਾੜ ਕਾਹੇ ਬਿਖ ਖਾਏ। ਮਹਾਰਾਜ ਕਹਿਣ ਲੱਗੇ ਜਦੋਂ ਪਤਾ ਹੈ ਵੀ ਉਹ ਅੰਦਰ ਹੀ ਬੈਠਾ ਹੋਇਆ ਹੈ, ਅਤੇ ਫਿਰ ਮਹਾਰਾਜ ਜੀ ਕਹਿਣ ਲੱਗੇ ਅੰਮ੍ਰਿਤ ਛੱਡ ਕੇ ਕਿਉਂ ਬਿਖ ਖਾ ਰਹੇ, ਕਿਉਂ ਜ਼ਹਿਰ ਖਾ ਰਹੇ ਹਾਂ। ਇੱਕ ਬੱਚਾ ਹੋ ਸਕਦਾ ਕਿ ਆਪਣੇ ਮਾਤਾ ਪਿਤਾ ਤੋਂ ਛੁਪਾ ਕੇ ਵੱਡੇ ਤੋਂ ਵੱਡੇ ਗੁਣਾ, ਵੱਡੇ ਤੋਂ ਵੱਡੇ ਮਾੜੇ ਬਿਰਤੀ ਵਾਲਿਆਂ ਦੀ ਸੰਗਤ ਵਿੱਚ ਜਾਂਦਾ ਹੋਵੇ, ਪਿਤਾ ਤੋਂ ਛੁਪਾਇਆ ਜਾ ਸਕਦਾ ਪਰ ਨਿਰੰਕਾਰ ਤੋਂ ਨਹੀਂ। ਉਹਦੇ ਤੋਂ ਇੱਕ ਰੱਤੀ ਭਰ ਵੀ ਮਹਾਰਾਜ ਜੀ ਕਹਿੰਦੇ ਕੁਝ ਵੀ ਨਹੀਂ ਛੁਪਾਇਆ ਜਾ ਸਕਦਾ। ਇਸ ਕਰਕੇ ਮਹਾਰਾਜ ਜੀ ਕਹਿਣ ਲੱਗੇ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ, ਸਾਰਾ ਕੁਝ ਹੀ ਜਾਣਦਾ ਹੈ, ਆਪਣਾ ਕੀਆ ਆਪੇ ਮਾਨੈ। ਇਹਦੇ ਦੋ ਤਿੰਨ ਤਰੀਕਿਆਂ ਦੇ ਅਰਥ ਵਿਦਵਾਨਾਂ ਨੇ ਕੀਤੇ। ਪਹਿਲਾਂ ਤਾਂ ਇਹ ਹੈ ਕਿ ਆਪਣਾ ਕੀਆ ਜਿਸ ਨੂੰ ਉਹਨੇ ਪ੍ਰਗਟ ਕੀਤਾ ਹੈ ਆਪੇ ਮਾਨੈ, ਜਿਹਨੂੰ ਸੰਸਾਰ ਦੇ ਵਿੱਚ ਪ੍ਰਗਟ ਕੀਤਾ ਉਹਨੂੰ ਮਾਨ ਵੀ ਦੇ ਰਿਹਾ ਹੈ। ਦੂਸਰਾ ਅਰਥ ਆਪਣਾ ਕੀਆ ਆਪੇ ਮਾਨੈ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਜਿਹਨੂੰ ਆਪਣਾ ਕਰ ਲਿਆ ਉਹਨੂੰ ਬਹੁਤ ਮਾਣ ਦਿੰਦਾ ਹੈ, ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ। ਅਤੇ ਉਸ ਤੋਂ ਬਾਅਦ ਫਿਰ ਇੱਕ ਹੋਰ ਅਰਥ ਗੁਰਮੁਖਾਂ ਨੇ ਕੀਤਾ ਕਿ ਆਪਣਾ ਕੀਆ ਆਪੇ ਮਾਨੇ, ਕਹਿੰਦੇ ਜਿਹੜਾ ਉਹਨੇ ਆਪਣਾ ਇਹ ਸੰਸਾਰ ਪ੍ਰਗਟ ਕੀਤਾ ਹੈ ਉਹ ਆਪੇ ਮਾਨੇ, ਆਪਣੇ ਆਪ ਮਾਣ ਰਿਹਾ ਹੈ ਹਰੇਕ ਵਿੱਚ ਬੈਠ ਕੇ। ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਇਸ ਜੀਵਨ ਵਿੱਚ ਉਹ ਕਰਤਾ ਪੁਰਖ ਜਿਹੜਾ ਹੈ ਨਾ ਆਪਣਾ ਕੀਆ ਆਪੇ ਮਾਨੇ। ਤਿੰਨੇ ਤਰੀਕਿਆਂ ਦੇ ਅਰਥ ਨੇ ਕਿ ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਦਾ ਇਹ ਸ਼ਬਦ, ਸਤਿਗੁਰੂ ਕਹਿਣ ਲੱਗੇ ਕਿ ਇਸ ਜੀਵਨ ਦੇ ਵਿੱਚ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ, ਮੈਂ ਤਾਂ ਇਸ ਕਰਕੇ ਬੇਨਤੀ ਕਰ ਰਿਹਾ ਕਿ ਉਹ ਪਾਰ ਬ੍ਰਹਮ ਨਿਰੰਕਾਰ ਸਾਰਾ ਕੁਝ ਜਾਣਦਾ, ਇਸ ਕਰਕੇ ਬੇਨਤੀ ਰੂਪ ਹੋ ਰਿਹਾ ਹਾਂ, ਉਹਦੇ ਤੋਂ ਵੱਖਰਾ ਕੋਈ ਨਹੀਂ, ਉਹਦੇ ਤੋਂ ਸੱਖਣਾ ਕੋਈ ਨਹੀਂ, ਕਿਉਂਕਿ ਉਹ ਹਰੇਕ ਦੇ ਅੰਦਰ ਦੀ ਗੱਲ ਜਾਣ ਲਿਆ। ਪਰਸੋਂ ਵੀ ਆਪਾਂ ਬੇਨਤੀ ਕੀਤੀ ਸੀ ਨਾ ਕਿ ਵਿਣ ਬੋਲਿਆ ਸਭ ਕੁਛ ਜਾਣਦਾ, ਕਿਸ ਆਗੇ ਕੀਚੈ ਅਰਦਾਸ। ਸਤਿਗੁਰੂ ਮਹਾਰਾਜ ਦੇ ਪ੍ਰਥਾਏ ਆਪਾਂ ਸਾਰੇ ਜਾਣੇ ਨਿਰਣਾ ਕਰਕੇ ਬੈਠਦੇ ਹਾਂ ਕਿ ਉਹ ਅਕਾਲ ਪੁਰਖ ਜਿਹੜਾ ਉਹਦਾ ਵਰਤਾਰਾ ਹੈ ਉਹ ਜੀਵਨ ਦੇ ਵਿੱਚ ਜਿਹੜਾ ਹੈ ਉਹ ਪ੍ਰਤੱਖ ਰੂਪ ਦੇ ਵਿੱਚ। ਮਹਾਰਾਜ ਕਹਿਣ ਕਿ ਉਹ ਪ੍ਰਤੱਖ ਅਕਾਲ ਪੁਰਖ ਜਿਹੜਾ ਹੈ ਉਹ ਆਪਣੇ ਕੀਤੇ ਨੂੰ ਇਸ ਜੀਵਨ ਵਿੱਚ ਉਹ ਆਪ ਮਾਣ ਰਿਹਾ ਹੈ, ਹਰੇਕ ਵਿੱਚ ਬੈਠਾ ਜਿਹੜਾ ਹੈ। ਭਾਈ ਗੁਰਦਾਸ ਸਾਹਿਬ ਕਹਿਣਗੇ ਅੱਖੀ ਅੰਦਰ ਵੇਖਦਾ ਸਭ ਚੋਜ ਵਿਡਾਣਾ, ਕੰਨੀ ਸੁਣਦਾ ਸੁਰਤ ਕਰ ਆਖਾਣ ਵਖਾਣਾ। ਸਾਰਿਆਂ ਵਿੱਚ ਉਹ ਸਾਰਾ ਕੁਝ ਜਾਣਦਾ। ਇੱਕ ਛੋਟੀ ਜਿਹੀ ਉਦਾਹਰਣ ਆਪ ਜੀ ਦੇ ਸਨਮੁੱਖ ਰੱਖਣ ਲੱਗਾ ਜਿਹਨੂੰ ਅਹਿਸਾਸ ਹੋ ਜਾਏ, ਕਿਉਂਕਿ ਇੱਕ ਪੰਕਤੀ ਮਹਾਰਾਜ ਜੀ ਦੀ ਇਸ ਪਾਵਨ ਸ਼ਬਦ ਵਿੱਚ ਅੱਗੇ ਵੀ ਆਉਣੀ ਹੈ ਜਿੱਥੇ ਸਤਿਗੁਰੂ ਜੀ ਨੇ ਕਿਹਾ ਕਿ ਇਸ ਜੀਵਨ ਵਿੱਚ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ। ਦੋਵੇਂ ਚੀਜ਼ਾਂ ਦੇ ਅਰਥ ਆਪ ਜੀ ਦੇ ਸਨਮੁੱਖ ਜਿਹੜੇ ਨੇ ਉਹ ਸਾਂਝੇ ਹੋ ਜਾਣ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਨਿਰਣਾ ਸਾਡੇ ਸਨਮੁੱਖ ਪ੍ਰਤੱਖ ਕੀਤਾ ਕਿ ਉਹਦੀ ਮਰਜ਼ੀ ਹੈ। ਕਿਸੇ ਨੂੰ ਤਾਂ ਇਸ ਤਰ੍ਹਾਂ ਵਿਖਾ ਦਿੱਤਾ ਕਿ ਜਿੱਥੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਕਿ ਇਸ ਪ੍ਰਕਾਰ ਜਾਣਨ ਦਾ ਹੁਕਮ ਕਰ ਦਿੱਤਾ ਕਿ ਇਬੈ ਬੀਠਲ ਉਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ, ਥਾਨ ਥਨੰਤਰ ਨਾਮਾ ਪ੍ਰਣਵੈ ਪੂਰ ਰਹੇ ਹੋ ਤੂੰ ਸਰਬਮਹੀ। ਇੱਕ ਨੂੰ ਤਾਂ ਇਹ ਆਗਿਆ ਦੇ ਦਿੱਤੀ ਅਤੇ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਇਸ ਜੀਵਨ ਵਿੱਚ ਕਿਸੇ ਨੂੰ ਜਿਹੜਾ ਹੈ ਉਹ ਬਹੁਤ ਦੂਰ, ਨਿਰੰਕਾਰ ਨੇ ਕਿਸੇ ਨੂੰ ਬਹੁਤ ਦੂਰ ਕਰ ਦਿੱਤਾ ਇਸ ਜੀਵਨ ਵਿੱਚ ਇਸ ਗੱਲ ਦਾ ਅਹਿਸਾਸ। ਸਤਿਗੁਰੂ ਮਹਾਰਾਜ ਕਹਿਣਗੇ ਗੁਣਾ ਕਰਨ ਵਾਲਾ ਇਨਸਾਨ ਹਮੇਸ਼ਾ ਪਰਮੇਸ਼ਰ ਨੂੰ ਬਹੁਤ ਦੂਰ ਕਰਕੇ ਜਾਣਦਾ। ਇੱਕ ਉਦਾਹਰਣ ਦੇਣ ਲੱਗਾ ਆਪ ਜੀ ਦੇ ਸਨਮੁੱਖ ਸਨਾਤਨ ਮਤ ਵਿੱਚ। ਕਾਂਸ਼ੀ ਦੇ ਇੱਕ ਬਹੁਤ ਮਹਾਨ ਵਿਦਵਾਨ ਹੋਏ। ਜਦੋਂ ਪੁਰਾਤਨ ਗ੍ਰੰਥ ਪੜ੍ਹਦੇ ਹਾਂ ਉਹਨਾਂ ਵਿੱਚੋਂ ਜ਼ਿਕਰ ਆਉਂਦਾ ਵੀ ਉਹ ਆਪਣੇ ਕੁਝ ਖਾਸ ਚੁਣੇ ਗਏ ਨੁਮਾਇੰਦਿਆਂ ਚੇਲਿਆਂ ਨੂੰ ਜਿਹੜਾ ਸੀ ਉਹ ਵਿੱਦਿਆ ਦਿੰਦੇ ਸੀ। ਇਸ ਵਿਦਵਾਨ ਕੋਲ ਤਕਰੀਬਨ 30 ਤੋਂ 35 ਵਿਦਿਆਰਥੀ ਪੜ੍ਹਦੇ ਅਤੇ ਤਕਰੀਬਨ ਅਣਗਿਣਤ ਸਮਾਂ ਹੁੰਦਾ ਸੀ ਵੀ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਵੀ ਹੁਣ ਤਿਆਰ ਹੋ ਗਏ, ਪਰ ਤਪੱਸਿਆ ਬੜੀ ਕਠਿਨ ਸੀ। 35 ਵਿਦਿਆਰਥੀ ਭਰਤੀ ਹੋਏ, ਵੱਖ ਵੱਖ ਇਲਾਕਿਆਂ ਦੇ ਘਰਾਂ ਨੂੰ ਛੱਡ ਕੇ ਆਏ ਅਤੇ ਇੱਕ ਦਿਨ ਐਸਾ ਹੋਇਆ ਵੀ ਜਿਹੜੇ 30-35 ਵਿਦਿਆਰਥੀ ਸੀ ਉਹਨਾਂ ਦੇ ਵਿੱਚੋਂ ਕੇਵਲ 7 ਰਹਿ ਗਏ ਅਤੇ 7 ਵਿੱਚੋਂ ਵੀ ਛਾਂਟੀ ਹੋ ਗਏ, 5 ਹੀ ਰਹਿ ਗਏ। ਲਗਾਤਾਰ 7 ਸਾਲ ਵਿੱਦਿਆ ਪੜ੍ਹਦਿਆਂ ਨੂੰ ਹੋ ਗਏ। ਹੁਣ 7 ਦੇ 7 ਵਿਦਿਆਰਥੀ ਜਿਹੜੇ ਇੰਨੇ ਪਰਿਪੱਕ ਹੋ ਗਏ ਵੀ ਸਾਰਿਆਂ ਦੇ ਉੱਪਰ ਪੂਰਨ ਯਕੀਨ ਸੀ ਵੀ ਇਹ ਬੰਦੇ ਹੁਣ ਕਦੀ ਮਾਰ ਨਹੀਂ ਖਾਣਗੇ। ਪਤਾ ਲੱਗ ਗਿਆ ਸੀ ਵੀ ਇਹ ਬੰਦੇ ਵਿੱਦਿਆ ਵਿੱਚ ਕਦੀ ਹਾਰਨਗੇ ਨਹੀਂ, ਐਡੇ ਮੈਂ ਵਿਦਵਾਨ ਬਣਾ ਦਿੱਤੇ। ਹੁਣ ਉਹਨਾਂ ਵਿੱਚੋਂ ਵੀ ਇੱਕ ਦੀ ਚੋਣ ਹੋਣੀ ਸੀ, ਦੋਵਾਂ ਦੀ ਹੋਣੀ ਸੀ ਵੀ ਕੌਣ ਹੈ ਜਿਹੜਾ ਇਸ ਵਿੱਦਿਆ ਨੂੰ ਕਮਾ ਸਕਿਆ ਹੋਵੇ। ਉਹਨੇ 7 ਵਿਦਿਆਰਥੀਆਂ ਵਿੱਚੋਂ ਜਦੋਂ 5 ਰਹਿ ਗਏ ਨਾ ਅਤੇ 5 ਵਿਦਿਆਰਥੀਆਂ ਨੂੰ ਕਿਹਾ ਵੀ ਸਵੇਰੇ ਅੰਮ੍ਰਿਤ ਵੇਲੇ ਤੁਹਾਡਾ ਟੈਸਟ ਹੋਵੇਗਾ, ਪ੍ਰੀਖਿਆ ਹੋਵੇਗੀ। ਉਹ ਪ੍ਰੀਖਿਆ ਇਸ ਤਰ੍ਹਾਂ ਦੀ ਹੋਏਗੀ ਕਿ ਉਹਦੇ ਵਿੱਚੋਂ ਤੁਹਾਨੂੰ ਜਿਹੜਾ ਚੁਣਿਆ ਜਾਣਾ, ਤੁਹਾਡਾ ਨਿਰਣਾ ਕੀਤਾ ਜਾਣਾ ਵੀ ਤੁਸੀਂ 7 ਸਾਲਾਂ ਵਿੱਚ ਜੋ ਕੁਝ ਸਿੱਖਿਆ ਉਹਦਾ ਅਸਰ ਹੈ ਕਿ ਨਹੀਂ ਹੈ। ਕਹਿੰਦੇ ਜੀ ਠੀਕ ਹੈ, ਬਿਲਕੁਲ। ਉਹਨਾਂ ਵਿੱਚ ਇੱਕ ਸਾਦਾ ਜਿਹਾ ਪੁਰਖ ਹੈ, ਵਿਦਵਤਾ ਵਿੱਚ ਬੜਾ ਪ੍ਰਵੀਨ, ਪਰ ਬਿਰਤੀ ਸੱਤ ਪੁਰਖਾਂ ਵਾਲੀ ਹੈ, ਈਰਖਾ ਦਵੈਖ ਤੋਂ ਨਿਰਲੇ। 5 ਵਿਅਕਤੀਆਂ ਨੂੰ ਉਸ ਵਿਦਵਾਨ ਗੁਰੂ ਨੇ, ਜਿਹੜਾ ਰਿਸ਼ੀ ਸੀ, ਉਹਨੇ ਇੱਕ ਪ੍ਰੀਖਿਆ ਦਿੱਤੀ। ਉਹਨੇ ਅੰਮ੍ਰਿਤ ਵੇਲੇ ਸਾਰਿਆਂ ਨੂੰ ਉਠਾ ਕੇ ਅਤੇ ਅੰਮ੍ਰਿਤ ਵੇਲੇ ਉਠਾ ਕੇ ਕਿਹਾ ਵੀ ਸ਼ਾਮ ਤੱਕ ਦਾ ਤੁਹਾਡੇ ਕੋਲ ਸਮਾਂ ਹੈ। 5 ਦੇ ਹੱਥ ਵਿੱਚ 5 ਕਬੂਤਰ ਫੜਾ ਦਿੱਤੇ, ਤੁਹਾਡੇ ਕੋਲ ਸ਼ਾਮ ਤੱਕ ਦਾ ਸਮਾਂ, ਇਹ 5 ਕਬੂਤਰ ਉੱਥੇ ਮਾਰ ਕੇ ਆਉਣੇ ਜਿੱਥੇ ਤੁਹਾਨੂੰ ਕੋਈ ਨਾ ਵੇਖਦਾ। ਵੀ ਜੇ ਕਿਧਰੇ ਇਹੋ ਜਿਹੀ ਜਗ੍ਹਾ 'ਤੇ ਖਤਮ ਕਰਕੇ ਆਏ ਜਿੱਥੇ ਕੋਈ ਵੇਖਦਾ ਹੋਇਆ, ਅਤੇ ਤੁਹਾਨੂੰ ਮੈਂ 7 ਸਾਲਾਂ ਦੀ ਵਿੱਦਿਆ ਵਿੱਚ ਪਾਸ ਹੋਣ ਦਾ ਸਰਟੀਫਿਕੇਟ ਨਹੀਂ ਦੇ ਸਕਦਾ। ਕਹਿਣ ਤੋਂ ਭਾਵ ਕਿ ਮੇਰੇ ਹਸਤਾਕਸ਼ਰ ਜਾਂ ਮੇਰੀ ਜਿਹੜੀ ਉਸ ਵਕਤ ਅਸੀਸ ਤੁਹਾਨੂੰ ਨਹੀਂ ਮਿਲ ਸਕੇਗੀ। ਉਹਨੇ ਕਿਹਾ ਜੀ ਠੀਕ ਹੈ। ਜਿਹੜੇ 4-5 ਸਨ ਉਹ ਕਿਹਾ ਵੀ ਕੰਮ ਹੀ ਬੜਾ ਸੌਖਾ, ਵੀ ਥੋੜ੍ਹਾ ਦੂਰ ਚੱਲ ਜਾਂਗੇ, ਲਾਗੇ ਬੰਨੇ ਨਹੀਂ, ਜੇ ਕੋਈ ਪਿੱਛੇ ਬੰਦੇ ਵੀ ਛੱਡੇ ਹੋਣਗੇ ਤਾਂ ਕੋਈ ਗੱਲ ਨਹੀਂ, ਨਿਬੜ ਲਵਾਂਗੇ। ਅਜੇ ਅੰਮ੍ਰਿਤ ਵੇਲੇ ਦੇ ਕੇ ਤੋਰਿਆ ਅਤੇ ਥੋੜ੍ਹਾ ਜਿਹਾ ਸੂਰਜ ਦਾ ਚੜ੍ਹਾਅ ਹੋਇਆ ਸੀ ਅਤੇ 4 ਵਿਅਕਤੀ ਵਾਪਸ ਵੀ ਆ ਗਏ। ਉਹ ਕਹਿੰਦੇ ਜੀ ਕੰਮ ਕਰ ਆਏ ਹਾਂ। ਸਭ ਤੋਂ ਪਹਿਲਾਂ ਜਿਹੜਾ ਆਇਆ ਸੀ ਉਹਦੇ ਮਨ ਵਿੱਚ ਭਰੋਸਾ ਹੋ ਗਿਆ ਵੀ ਮੈਂ ਪਹਿਲੇ ਸਥਾਨ 'ਤੇ ਯੋਗਤਾ ਰੱਖਦਾ। ਉਸੇ ਗੁਰੂ ਨੇ, ਰਿਸ਼ੀ ਨੇ ਪੁੱਛ ਲਿਆ, ਕਹਿਣ ਲੱਗੇ ਬੇਟਾ ਸੱਚ ਸੱਚ ਦੱਸ, ਕਬੂਤਰ ਮਾਰ ਕੇ ਕਿੱਥੇ ਆਇਆ? ਉਹ ਕਹਿੰਦਾ ਜੀ ਮੈਂ ਇੱਕ ਪਹਾੜ ਦੀ ਕੰਦਰ ਦੇ ਵਿੱਚ ਜਾ ਕੇ ਅਗਾਂਹ ਇੱਕ ਗੁਫਾ ਦੇ ਵਿੱਚ ਖਤਮ ਕਰ ਆਇਆ। ਕਹਿੰਦੇ ਵੇਖਿਆ ਨਹੀਂ ਕਿਸੇ ਨੇ? ਕਹਿੰਦੇ ਉੱਥੇ ਤਾਂ ਪਰਿੰਦੇ ਨੇ ਨਹੀਂ ਵੇਖਿਆ, ਬੰਦੇ ਦੀ ਤਾਂ ਗੱਲ ਹੀ ਬਹੁਤ ਦੂਰ ਦੀ। ਨਹੀਂ ਠੀਕ ਹੈ। ਦੂਸਰਾ ਕਹਿੰਦੇ ਜੀ ਮੈਂ ਇੱਕ ਪਹਾੜ ਦੇ ਓਹਲੇ ਖਤਮ ਕਰ ਆਇਆ, ਇੱਕ ਕਹਿੰਦਾ ਮੈਂ ਦਰਖਤ ਦੇ ਓਹਲੇ ਖਤਮ ਕਰ ਦਿੱਤਾ, ਇੱਕ ਕਹਿੰਦਾ ਜੀ ਮੈਂ ਪਾਣੀ ਵਿੱਚ ਡੂੰਘਾ ਜਾ ਕੇ ਉਸ ਕਬੂਤਰ ਨੂੰ ਖਤਮ ਕਰ ਦਿੱਤਾ, ਵੇਖਿਆ ਨਹੀਂ ਕਿਸੇ। ਚਾਰਾਂ ਨੂੰ ਵੀ ਬਿਠਾ ਲਿਆ, ਕਹਿੰਦੇ 5ਵਾਂ ਕਿੱਥੇ ਹੈ? ਕਹਿੰਦੇ ਆਉਂਦਾ ਹੋਏਗਾ ਉਹ ਵੀ, ਉਹ ਤਾਂ ਵੈਸੇ ਵੀ ਬਹੁਤ ਢਿੱਲਾ ਜਿਹਾ ਹੈ, ਬੜਾ ਹੌਲੀ ਕੰਮ ਕਰਦਾ, ਕੋਈ ਨਹੀਂ ਉਡੀਕ ਲੈਂਦੇ ਹਾਂ। ਦਿਨ ਦਾ ਚੜ੍ਹਾਅ ਹੋ ਗਿਆ, ਦੁਪਹਿਰ ਹੋ ਗਈ ਅਤੇ ਉਸ ਵਕਤ ਚਾਰੇ ਬੜੇ ਉਤਾਵਲੇ ਨੇ ਅਤੇ ਉਹ ਪੁੱਛਦਾ ਗੁਰੂ ਉਹਨਾਂ ਦਾ, ਰਿਸ਼ੀ ਕਹਿੰਦਾ ਵੀ ਆਇਆ ਕਿਉਂ ਨਹੀਂ? ਕਹਿੰਦੇ ਜੀ ਉਹ ਤੁਹਾਨੂੰ ਪਤਾ ਹੈ ਕਿ ਉਹ ਸਿੱਧਾ ਪੱਧਰਾ ਜਿਹਾ ਹੈ, ਉਹ ਕਿਤੇ ਗਾਂ ਹੀ ਨਾ ਲੰਘ ਗਿਆ ਹੋਵੇ ਕਿਸੇ ਪਾਸੇ। ਉਹ ਕਹਿੰਦੇ ਵੀ ਫੈਸਲਾ ਤਾਂ ਉਹਦੇ ਆਇਆ ਹੀ ਹੋਣਾ। ਕਹਿੰਦੇ ਉਡੀਕ ਲੈਂਦੇ ਹਾਂ। ਉਹ ਸ਼ਾਮ ਨੂੰ ਜਿਹੜਾ ਸੀ ਨਾ ਮੁਰਝਾਇਆ ਹੋਇਆ ਚਿਹਰਾ ਲੈ ਕੇ ਅਤੇ ਕਬੂਤਰ ਹੱਥ ਵਿੱਚ ਫੜਿਆ ਹੋਇਆ ਅਤੇ ਕਬੂਤਰ ਵੀ ਮੁਰਝਾਇਆ ਹੋਇਆ ਅਤੇ ਵਾਪਸ ਆ ਰਿਹਾ। ਵਾਪਸ ਆ ਕੇ ਆਪਣੇ ਗੁਰੂ ਦੇ ਹੱਥ ਵਿੱਚ ਉਹ ਕਬੂਤਰ ਫੜਾ ਕੇ ਕਹਿੰਦਾ ਵੀ ਮੇਰੇ ਵੱਸ ਦੀ ਗੱਲ ਨਹੀਂ, ਮੈਂ ਮਾਰ ਨਹੀਂ ਸਕਦਾ। ਚਾਰੇ ਹੱਸ ਪਏ, ਕਹਿੰਦੇ ਅਸੀਂ ਤਾਂ ਪਹਿਲਾਂ ਕਿਹਾ ਸੀ ਵੀ ਇਹ ਤੇਰੇ ਵੱਸ ਦੀ ਗੱਲ ਨਹੀਂ, ਤੂੰ ਤਾਂ ਵੈਸੇ ਸਿੱਧ ਪੱਧਰਾ ਸੀ, ਅਤੇ ਉਸ ਵੇਲੇ ਉਹ ਗੁਰੂ ਨੇ ਦਬਕਾ ਮਾਰ ਕੇ ਕਿਹਾ, ਕਹਿੰਦੇ ਕਿ ਐਡਾ ਸੌਖਾ ਕੰਮ ਤੇਰੇ ਤੋਂ ਨਹੀਂ ਹੋਇਆ, 7 ਸਾਲ ਤੂੰ ਕਾਹਦੀ ਵਿੱਦਿਆ ਪੜ੍ਹੀ, ਮੇਰਾ ਵੀ ਨਾਮ ਬਦਨਾਮ ਕਰੇਗਾ। ਉਹਨੇ ਦਬਕਾ ਮਾਰਿਆ ਆਪਣੇ ਅੰਦਰ, ਉਹਨੇ ਹੱਥ ਕਬੂਤਰ ਪਾਸੇ ਰੱਖ ਕੇ ਹੱਥ ਜੋੜ ਕੇ ਕਹਿੰਦਾ, ਜੀ ਮੈਨੂੰ ਵਿੱਦਿਆ ਦੇ ਵਿੱਚੋਂ ਪਾਸ ਕਰੋ ਨਾ ਕਰੋ ਇਹ ਤੁਹਾਡੀ ਮਰਜ਼ੀ ਹੈ, ਪਰ ਮੈਂ ਕਬੂਤਰ ਨਹੀਂ ਮਾਰ ਸਕਿਆ। ਉਹ ਕਹਿੰਦੇ ਕਿਉਂ ਨਹੀਂ ਮਾਰ ਸਕਿਆ? ਕਹਿੰਦੇ ਮੈਂ ਦੁਨੀਆ ਦੀ ਹਰੇਕ ਗੁਪਤ ਜਗ੍ਹਾ 'ਤੇ ਗਿਆ, ਹਰੇਕ ਉਹ ਥਾਂ 'ਤੇ ਗਿਆ ਜਿੱਥੇ ਮੈਨੂੰ ਇਹ ਭਰੋਸਾ ਸੀ ਵੀ ਮੈਨੂੰ ਕੋਈ ਨਹੀਂ ਵੇਖ ਰਿਹਾ। ਕਹਿੰਦੇ ਮੈਂ ਹਰੇਕ ਜਗ੍ਹਾ 'ਤੇ ਜਾਂਦਾ ਸੀ, ਮੈਨੂੰ ਕੋਈ ਅਹਿਸਾਸ ਹੋ ਰਿਹਾ ਸੀ ਕਿ ਮੈਨੂੰ ਕੋਈ ਵੇਖ ਰਿਹਾ। ਜਿੱਥੇ ਮੈਂ ਜਾਂਦਾ ਸੀ ਇਹ ਅਹਿਸਾਸ ਹੋ ਰਿਹਾ ਸੀ ਕਿ ਮੈਨੂੰ ਕੋਈ ਵੇਖ ਰਿਹਾ ਹੈ। ਕਹਿੰਦੇ ਹਾਰ ਕੇ ਨਿਰੀਖਣ ਕਰਨ ਤੋਂ ਬਾਅਦ ਦੋ ਗੱਲਾਂ ਸਮਝ ਆਈਆਂ। ਕਹਿੰਦੇ ਨੇ ਪਹਿਲਾਂ ਤਾਂ ਸੂਕਸ਼ਮ ਰੂਪ ਦੇ ਵਿੱਚ ਸਮੁੱਚੀ ਕਾਇਨਾਤ ਵਿੱਚ ਬੈਠਾ ਰੱਬ ਮੈਨੂੰ ਵੇਖ ਰਿਹਾ ਸੀ, ਦੂਸਰਾ ਅਸਥੂਲ ਰੂਪ ਵਿੱਚ ਬੈਠਾ ਮੇਰੀਆਂ ਅੱਖਾਂ ਰਾਹੀਂ ਉਸ ਕਬੂਤਰ ਨੂੰ ਖੁਦ ਅਕਾਲ ਪੁਰਖ ਵੇਖ ਰਿਹਾ ਸੀ। ਮੈਂ ਕਿਵੇਂ ਖਤਮ ਕਰ ਲਿਆ? ਅਕਾਲ ਪੁਰਖ ਤੋਂ ਨਹੀਂ ਛੁਪਾ ਸਕਿਆ। ਤੁਸੀਂ ਕਿਹਾ ਸੀ ਵੀ ਕੋਈ ਨਾ ਵੇਖਦਾ ਹੋਵੇ, ਹੋ ਸਕਦਾ ਸੀ ਉੱਥੇ ਇਨਸਾਨ ਨਾ ਹੋਵੇ ਪਰ ਨਿਰੰਕਾਰ ਜ਼ਰੂਰ ਸੀ, ਹੋ ਸਕਦਾ ਸੀ ਵੀ ਉੱਥੇ ਕੋਈ ਪਰਿੰਦਾ ਵੀ ਨਾ ਪਰ ਮਾਰਦਾ ਹੋਵੇ, ਪਰ ਮੈਂ ਇਸ ਗੱਲ ਦਾ ਨਿਰਣਾ ਵੇਖਿਆ ਵੀ ਅਕਾਲ ਪੁਰਖ ਨਿਰੰਕਾਰ ਪਰਮੇਸ਼ਰ ਜਿਹੜਾ ਸੀ ਉਹ ਮੇਰੇ ਸਰੀਰ ਰਾਹੀਂ ਹੀ ਉਸ ਕਬੂਤਰ ਨੂੰ ਵੇਖ ਰਿਹਾ ਸੀ। ਉਸ ਰਿਸ਼ੀ ਦੇ ਨੇਤਰਾਂ ਦੇ ਵਿੱਚੋਂ ਬੈਰਾਗ ਨਿਕਲ ਆਇਆ। ਉਹਨੇ ਸਿਰ 'ਤੇ ਹੱਥ ਰੱਖ ਕੇ ਕਿਹਾ, ਪੁੱਤਰਾ 5 ਵਿਦਿਆਰਥੀ 7 ਸਾਲਾਂ ਵਿੱਚ ਤਿਆਰ ਕੀਤੇ ਔਰ 5 ਵਿੱਚੋਂ 1 ਹੀ ਪਾਸ ਹੋਇਆ, ਉਹ ਤੂੰ ਹੈ। ਜਿਹਨੇ ਵਿੱਦਿਆ ਕਮਾ ਕੇ ਇਹ ਗੱਲ ਦਾ ਅਹਿਸਾਸ ਕਰ ਲਿਆ, ਬਾਣੀ ਪੜ੍ਹ ਕੇ ਅਹਿਸਾਸ ਕਰ ਲਿਆ ਵੀ ਇੱਥੇ ਵੀ ਨਿਰੰਕਾਰ ਹੈ, ਜਹ ਜਹ ਪੇਖੋਂ ਤਹ ਹਜ਼ੂਰ ਦੂਰ ਕਤੋਂ ਨਾ ਜਾਏ, ਰੱਬ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਆਪਾਂ ਗੁਰਦੁਆਰੇ ਤੋਂ ਥੋੜ੍ਹਾ ਜਿਹਾ ਬਾਹਰ ਹੋ ਕੇ ਕਹਿੰਦੇ ਵੀ ਇੱਥੇ ਪ੍ਰਵਾਹੀ ਨਾ ਕਰੋ, ਕੋਈ ਜਦੋਂ ਗੁਰਦੁਆਰਾ ਨੇੜੇ ਆ ਗਿਆ ਆਪਾਂ ਕਹਿੰਦੇ ਗੁਰਦੁਆਰੇ ਦਾ ਤਾਂ ਖਿਆਲ ਰੱਖ ਲਓ, ਆਪਾਂ ਹੀ ਕਹਿੰਦੇ ਨਾ ਵੀ ਗੁਰਦੁਆਰੇ ਥੋੜ੍ਹੀ ਇਹ ਕੰਮ ਕਰੀਦਾ ਹੁੰਦਾ, ਗੁਰਦੁਆਰੇ 'ਤੇ ਲਿਹਾਜ਼ ਕਰ ਲਓ। ਇਹਦਾ ਅਰਥ ਕਿ ਬਾਕੀ ਬਾਹਰ ਸਾਨੂੰ ਕੋਈ ਲਿਹਾਜ਼ ਨਹੀਂ। ਗੁਰਮੁਖ ਛੋਟਾ ਜਿਹਾ ਸਕੂਲ, ਤੁਸੀਂ ਇਹ ਗੱਲ ਦਾ ਖਿਆਲ ਕਰਿਓ, ਇੱਕ ਛੋਟਾ ਜਿਹਾ ਸਕੂਲ ਜਿਹੜਾ ਹੈ ਨਾ, ਉਹ ਪਹਿਲਾਂ ਹਦਾਇਤਾਂ ਕੀਤੀਆਂ ਜਾਂਦੀਆਂ ਬੱਚਿਆਂ ਨੂੰ, ਆਮ ਕਰਕੇ ਜਿਹੜੇ ਵੱਡੇ ਪ੍ਰਾਈਵੇਟ ਸਕੂਲ ਨੇ ਪੰਜਾਬ ਦੇ ਵਿੱਚ, ਵੀ ਵਰਦੀ ਕੇਵਲ ਸਕੂਲ ਟਾਈਮ ਰਹੇਗੀ, ਘਰਾਂ ਦੇ ਵਿੱਚ ਸਾਡੀਆਂ ਬੱਸਾਂ ਛੱਡ ਕੇ ਆਉਣਗੀਆਂ, ਵਰਦੀ ਪਾ ਕੇ ਤੁਸੀਂ ਕਿਸੇ ਹੋਰ ਪਾਸੇ ਨਹੀਂ ਵਿਚਰ ਸਕਦੇ। ਹਦਾਇਤ ਲਿਖਾਈ ਜਾਂਦੀ ਪਿਤਾ ਮਾਤਾ ਤੋਂ, ਕਿਉਂ? ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਕੂਲ ਤੋਂ ਬਾਹਰ ਗਿਆ ਬੱਚਾ ਜੇ ਕਿਤੇ ਅਵਾਰਾਗਰਦੀ ਵੀ ਕਰੇਗਾ ਤਾਂ ਉੱਥੇ ਸਾਡੇ ਸਕੂਲ ਦਾ ਟੈਗ ਜਿਹੜਾ ਹੈ ਉਹ ਦੁਨੀਆ ਦੇ ਸਾਹਮਣੇ ਪ੍ਰਗਟ ਹੋਏਗਾ। ਉਹ ਕਹਿਣਗੇ ਵੀ ਫਲਾਣੇ ਸਕੂਲ ਦੇ ਬੱਚੇ, ਇਹ ਫਲਾਣੇ ਸਕੂਲ ਤੋਂ ਆਏ। ਸਤਿਗੁਰੂ ਸਾਹਿਬ ਜੀ ਨੇ ਤਾਂ ਸਾਨੂੰ ਚੀਜ਼ ਹੀ ਬਹੁਤ ਵੱਡੀ ਦਿੱਤੀ, ਸਾਨੂੰ ਦਸਤਾਰ ਦੇ ਦਿੱਤੀ, ਸਾਨੂੰ ਹੱਥ ਵਿੱਚ ਕੜਾ ਦੇ ਦਿੱਤਾ, ਗਾਤਰੇ ਕਿਰਪਾਨ ਦੇ ਦਿੱਤੀ, ਬਹੁਤ ਵੱਡੀਆਂ ਨਿਸ਼ਾਨੀਆਂ ਦੇ ਦਿੱਤੀਆਂ ਜੀਵਨ ਦੇ ਵਿੱਚ। ਅਸਲ ਵਿੱਚ ਇਹ ਅਹਿਸਾਸ ਜਿਹੜਾ ਹੈ ਨਾ, ਸਤਿਗੁਰੂ ਸਾਹਿਬ ਜੀ ਨੇ ਸਾਨੂੰ ਬਹੁਤ ਵੱਡੇ ਤਲ 'ਤੇ ਦਿੱਤਾ। ਲੁਧਿਆਣੇ ਦੇ ਇੱਕ ਗੁਰਮੁਖ ਪਿਆਰੇ, ਬਹੁਤ ਸੋਹਣਾ ਲੰਬਾ ਦਾੜਾ ਪ੍ਰਕਾਸ਼ ਸੀ ਉਹਨਾਂ ਦਾ, ਉਹ ਕਹਿੰਦੇ ਮੈਂ ਇੱਕ ਦਿਨ ਰੋਂਗ ਸਾਈਡ ਸਕੂਟਰੀ ਚਲਾਉਣੀ ਸ਼ੁਰੂ ਕਰ ਦਿੱਤੀ, ਮੈਂ ਰੋਂਗ ਸਾਈਡ ਚਲਾ ਗਿਆ। ਕਹਿੰਦੇ ਇੱਕ ਚੰਗਾ ਭਲਾ ਬਹੁਤ ਉਸ ਵੇਲੇ ਨੌਜਵਾਨ ਪੁਲਿਸ ਆਫਿਸਰ ਖਲੋਤਾ, 3 ਸਟਾਰ ਉਹਦੇ ਲੱਗੇ ਅਤੇ ਮੇਰੀ ਸਕੂਟਰੀ ਦੇ ਅੱਗੇ ਖਲੋ ਕੇ ਕਹਿੰਦਾ, ਸਰਦਾਰ ਜੀ ਤੁਸੀਂ ਵੀ ਇੱਦਾਂ? ਕਹਿੰਦੇ ਮੇਰਾ ਪਸੀਨਾ ਛੁੱਟ ਗਿਆ ਖੜ੍ਹੇ ਖਲੋਤੇ ਨੂੰ, ਵੀ ਉਸ ਬੰਦੇ ਨੂੰ ਮੇਰੇ 'ਤੇ ਕਿੰਨਾ ਯਕੀਨ ਹੈ ਵੀ ਘੱਟੋ ਘੱਟ ਇਹ ਬੰਦੇ ਗਲਤੀ ਨਹੀਂ ਕਰ ਸਕਦੇ। ਕਹਿੰਦੇ ਦੁਨੀਆ ਜਾਂਦੀ ਰਹੇ ਪਰ ਉਸ ਦਿਨ ਤੋਂ ਅੱਜ ਤੱਕ ਮੈਂ ਇੱਕ ਛੋਟਾ ਜਿਹਾ ਵੀ ਇੱਕ ਪਾਸੇ 10 ਕਦਮ ਵੀ ਰੋਂਗ ਸਾਈਡ 'ਤੇ ਨਹੀਂ ਗਿਆ। ਉਹ ਤਾਂ ਅਸੀਂ ਇੱਕ ਰੈੱਡ ਲਾਈਟ ਕ੍ਰੋਸ ਕਰਨੀ ਜਾਂ ਰੋਂਗ ਪਾਸੇ ਜਾਣਾ, ਗੁਰਮੁਖੋ ਤੁਹਾਨੂੰ ਸਾਰੀ ਸ੍ਰਿਸ਼ਟੀ ਵਾਚ ਕਰ ਰਹੀ ਹੈ, ਤੁਹਾਨੂੰ ਸਾਰਾ ਸੰਸਾਰ ਵੇਖ ਰਿਹਾ ਵੀ ਇਹ ਪੱਗ ਵਾਲਾ ਇਨਸਾਨ ਕਰਦਾ ਕੀ। ਅਤੇ ਜੇ ਆਪਾਂ ਕਹੀਏ ਵੀ ਸਾਡੇ ਸਿਰ 'ਤੇ ਤਾਂ ਦਸਤਾਰ ਹੀ ਨਹੀਂ ਜੀ, ਅਤੇ ਅਖੀਰ 'ਤੇ ਹੈ ਤਾਂ ਆਪਾਂ ਸਿੱਖ ਹੀ ਨਾ। ਜੀਵਨ ਦੇ ਵਿੱਚ ਜਿਹਦੇ ਨਾਮ ਦੇ ਪਿੱਛੇ ਸਿੰਘ ਲੱਗ ਗਿਆ, ਵੱਖਰੀ ਗੱਲ, ਉਹ ਪਤਿਤ ਹੋ ਗਿਆ ਅਤੇ ਗੁਰੂ ਤੋਂ ਬੇਮੁੱਖ ਹੋ ਗਿਆ। ਉਹ ਹੋਇਆ ਗੁਰੂ ਤੋਂ ਬੇਮੁੱਖ, ਗੁਰੂ ਥੋੜ੍ਹੀ ਉਹਦੇ ਤੋਂ ਬੇਮੁੱਖ ਹੋਇਆ। ਭਗਤ ਸਾਹਿਬ ਜੀ ਤੋਂ ਪੁੱਛੋ, ਭਗਤ ਸਾਹਿਬ ਜੀ ਕਹਿਣ ਲੱਗੇ ਜੇ ਤੈਂ ਰੱਬ ਵਿਸਾਰਿਆ ਰੱਬ ਨਾ ਵਿਸਰਿਆ ਉਹ। ਕਹਿੰਦੇ ਤੂੰ ਰੱਬ ਵਿਸਾਰਿਆ, ਜੇ ਰੱਬ ਨੇ ਤੈਨੂੰ ਵਿਸਾਰਿਆ ਹੁੰਦਾ ਤਾਂ ਤੇਰੀ ਜਾਨ ਨਿਕਲ ਜਾਂਦੀ। ਉਹ ਭੁੱਲਿਆ ਨਹੀਂ ਤੈਨੂੰ ਸਾਹ ਦੇਣੇ, ਉਹ ਭੁੱਲਿਆ ਨਹੀਂ ਤੇਰੀ ਨਿਗਾਹ ਦੇ ਵਿੱਚ ਤਾਕਤ ਪਾਉਣਾ, ਉਹ ਭੁੱਲਿਆ ਨਹੀਂ ਤੇਰੇ ਦਿਲ ਨੂੰ ਧੜਕਣ ਨੂੰ, ਉਹ ਤੇਰੇ ਅਹਿਸਾਸ ਨੂੰ ਜੀਵਨ ਵਿੱਚ ਤੇਰੇ ਅੰਦਰ ਦੇ ਹਰੇਕ ਚੀਜ਼ ਨੂੰ ਹਰੇਕ ਸੈਂਸਰ ਨੂੰ ਚਲਾ ਲਿਆ। ਤੁਹਾਡੀ ਸਕਿਨ 'ਤੇ ਨਿੱਕੀ ਨਿੱਕੀ ਜਗ੍ਹਾ 'ਤੇ ਸੈਂਸਰ ਫਿੱਟ ਕੀਤਾ ਗਿਆ। ਅਤੇ ਸਤਿਗੁਰੂ ਮਹਾਰਾਜ ਜੀ ਵੀ ਤਾਂ ਇਹ ਕਹਿੰਦੇ ਨਾ, ਕਰੋ ਬੇਨਤੀ। ਗੁਰੂ ਅਰਜਨ ਦੇਵ ਜੀ ਮੈਨੂੰ ਕਹਿੰਦੇ, ਮੈਂ ਬੇਨਤੀ ਕਰ ਰਿਹਾ, ਪਾਰ ਬ੍ਰਹਮ ਸਭ ਜਾਣੈ, ਉਹ ਸਾਰਾ ਕੁਝ ਜਾਣਦਾ ਹੈ, ਆਪਣਾ ਕੀਆ ਆਪੇ ਮਾਨੇ। ਕਹਿੰਦੇ ਜੋ ਕੁਝ ਉਹਨੇ ਆਪਣਾ ਕੀਤਾ ਉਸੇ ਨੂੰ ਮਾਣ ਦੇ ਰਿਹਾ ਹੈ, ਜੋ ਕੁਛ ਉਹਨੇ ਕੀਤਾ ਹੈ ਔਰ ਆਪੇ ਮਾਣ ਵੀ ਰਿਹਾ ਹੈ। ਅਤੇ ਜੋ ਕਿਛ ਇਹ ਸੰਸਾਰ ਦੇ ਵਿੱਚ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ, ਉਹ ਨਿਰੰਕਾਰ ਨੇ ਪ੍ਰਗਟ ਕੀਤਾ ਹੈ, ਉਹਦੇ ਵਿੱਚ ਆਪ ਵਰਤ ਰਿਹਾ। ਆਪੇ ਆਪ ਆਪ ਕਰਤ ਨਿਬੇੜਾ, ਮਹਾਰਾਜ ਜੀ ਕਹਿੰਦੇ ਉਹ ਆਪੇ ਹੀ ਆਪ ਸਾਰੇ ਸੰਸਾਰ ਦਾ ਨਿਬੇੜਾ ਕਰਨ ਵਾਲਾ, ਅਸੀਂ ਨਿਬੇੜਾ ਕਰਨ ਵਾਲੇ ਨਹੀਂ ਹਾਂ। ਅਸੀਂ ਇਸ ਗੱਲ ਦਾ ਕਹੀਏ ਵੀ ਅਸੀਂ ਨਿਬੇੜਾ ਕਰ ਦਿਆਂਗੇ, ਅਸੀਂ ਨਿਬੇੜਾ ਕਰਨ ਵਾਲੇ ਨਹੀਂ। ਜਿੱਦਣ ਨਿਬੇੜਾ ਕਰਤਾ ਪੁਰਖ ਕਰਦਾ ਹੈ, ਫਿਰ ਉਹ ਸਾਰਾ ਕੁਝ ਹੂੰਜ ਕੇ ਲੈ ਜਾਂਦਾ। ਜਿੱਦਣ ਉਹ ਆਪਣੀ ਚੱਕੀ ਦੇ ਵਿੱਚ ਪੀਸਦਾ ਹੈ, ਫਿਰ ਜਿੱਦਣ ਉਹ ਇਸ ਜੀਵਨ ਵਿੱਚ ਕਰਤਾ ਪੁਰਖ ਨਿਗਾਹ ਕਰਦਾ ਨਾ ਵੀ ਬੰਦਾ ਹੁਣ ਵੀ ਨਹੀਂ ਟਲਿਆ, ਹੁਣ ਵੀ ਨਹੀਂ ਟਲਿਆ, ਹੁਣ ਵੀ ਨਹੀਂ ਟਲਿਆ। ਔਰ ਆਪਾਂ ਮੈਂ ਪਿਛਲੇ ਦਿਨੀ ਇੱਕ ਬੇਨਤੀ ਆਪਣੇ ਸੰਗਤੀ ਰੂਪ ਦੇ ਵਿੱਚ ਹੀ, ਕੋਈ ਗੁਰਮੁਖ ਪਿਆਰੇ ਬੈਠੇ ਅਤੇ ਆਪਾਂ ਗੱਲ ਕਰ ਰਹੇ ਸੀ, ਕਹਿੰਦੇ ਵੀ 100 ਦਿਨ ਚੋਰ ਦਾ ਅਤੇ 1 ਦਿਨ ਸਾਧ ਦਾ ਹੁੰਦਾ, ਪਰ ਕੋਸ਼ਿਸ਼ ਇਹੀ ਕਰੀਏ ਵੀ ਸਾਧ ਦਾ ਦਿਨ ਆਏ ਨਾ, ਪਹਿਲਾਂ ਹੀ ਛੱਡ ਦਈਏ, ਕਿਉਂਕਿ ਜਿੱਦਣ ਉਹਦਾ ਦਿਨ ਆ ਗਿਆ ਫਿਰ ਉਹ ਸਾਰਾ ਕੁਝ ਹੀ ਹੁੰਜ ਕੇ ਲੈ ਜਾਂਦਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਦਰ 'ਤੇ ਪਹਿਲਾਂ ਪਹਿਲਾਂ ਹੀ ਇਹ ਅਰਦਾਸ ਕਰੀਏ, ਮਹਾਰਾਜ ਸਾਡਾ ਦੁਨੀਆਂ ਦੇ ਵਿੱਚ ਪਰਦਾ ਉੱਠਣ ਤੋਂ ਪਹਿਲਾਂ ਪਹਿਲਾਂ ਤੁਸੀਂ ਅੰਦਰ ਦਾ ਨਿਬੇੜਾ ਪਹਿਲਾਂ ਹੀ ਕਰ ਦਿਓ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣਗੇ ਆਪੇ ਆਪ ਆਪ ਕਰਤ ਨਿਬੇੜਾ, ਮਹਾਰਾਜ ਜੀ ਕਹਿੰਦੇ ਉਹ ਆਪ ਨਿਬੇੜਾ ਕਰ ਰਿਹਾ, ਉਹ ਆਪ ਸੰਸਾਰ ਦੇ ਵਿੱਚ ਉਹ ਕਰਤਾ ਪੁਰਖ ਜਿਹੜਾ ਹੈ ਉਹ ਹਰੇਕ ਦਾ ਨਿਬੇੜਾ ਕਰਨ ਵਾਲਾ ਉਹ ਆਪ ਹੈ। ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ, ਫਰਕ ਇੰਨਾ ਹੀ ਹੈ, ਕਿਸੇ ਨੂੰ ਬਹੁਤ ਦੂਰ ਜਣਾਇਆ, ਕਿਸੇ ਨੂੰ ਰੱਬ, ਰੱਬ ਦੀ ਘਰ ਵਿੱਚ ਵੀ ਰੱਬ ਚੇਤੇ ਨਹੀਂ ਹੈ, ਕੋਈ ਬਹੁਤ ਦੂਰ ਬੈਠਾ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਸਿੰਗਲਾ ਦੀਪ ਦੀ ਧਰਤੀ 'ਤੇ ਆਵਾਜ਼ ਮਾਰਦਾ ਸੀ ਮਹਾਰਾਜ ਪਹੁੰਚਦੇ। ਇੱਥੋਂ ਤੱਕ ਕਿ ਸਤਿਗੁਰੂ ਸਾਹਿਬ ਮਹਾਰਾਜ ਜੀ ਦਾ ਦਰ ਵੇਖੋ ਵੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਸ਼ਮੀਰ ਤੱਕ, ਸ਼੍ਰੀਨਗਰ ਤੱਕ ਜਾ ਆਉਂਦੇ, ਇੱਕ ਆਵਾਜ਼ ਆਉਂਦੀ ਅਤੇ ਡਰੋਲੀ ਭਾਈ ਕੀ ਚਲੇ ਜਾਂਦੇ, ਇੱਕ ਆਵਾਜ਼ ਆਉਂਦੀ ਗੁਰੂ ਸਰ ਸਰਦਾਰ ਚਲੇ ਜਾਂਦੇ, ਇੱਕ ਆਵਾਜ਼ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਦਰ 'ਤੇ ਇੱਕ ਆਵਾਜ਼ ਆਉਂਦੀ ਅਤੇ ਮਹਾਰਾਜ ਕੋਲ ਚਲੇ ਜਾਂਦੇ, ਕੋਲ ਬੈਠਾ ਪੈਂਦੇ ਖਾਨ ਗੁਰੂ ਤੋਂ ਸੱਖਣਾ ਹੋ ਗਿਆ, ਕੋਲ ਹੀ ਸੀ ਨਾ, 20 ਸਾਲ ਮਹਾਰਾਜ ਨੇ ਕੋਲ ਰੱਖਿਆ, ਪਾਲਿਆ ਉਹਨੂੰ, ਦੂਰ ਹੋ ਗਿਆ। ਮਹਾਰਾਜ ਜੀ ਕਹਿੰਦੇ ਉਹਦੀ ਮਰਜ਼ੀ ਹੈ ਕਰਤੇ ਪੁਰਖ ਦੀ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਇਹ ਗੱਲ ਦਾ ਅਹਿਸਾਸ ਕਰੀਏ। ਇੱਕ ਛੋਟੀ ਜਿਹੀ ਬੇਨਤੀ ਮੈਂ ਜ਼ਰੂਰ ਪਿਛਲੇ ਦਿਨਾਂ ਤੋਂ ਵੀ ਕਰਨੀ ਚਾਹ ਰਿਹਾ ਸੀ, ਜਿਹੜੀ ਇੱਕ ਰਹਿ ਗਈ ਸੀ ਕਿ ਅਸੀਂ ਅਭੁੱਲ ਗਲਤੀਆਂ ਕਰ ਰਹੇ ਹਾਂ ਜਿਹੜੀਆਂ ਬਖਸ਼ਣ ਯੋਗ ਨਹੀਂ ਹਨ, ਉਹ ਅਸੀਂ ਕਰਮ ਕਰ ਰਹੇ ਹਾਂ। ਕਿਸੇ ਵੇਲੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਜ਼ਿਕਰ ਆਪਾਂ ਪਿਛਲੇ ਦਿਨਾਂ ਵਿੱਚ ਕੀਤਾ, ਤਕਰੀਬਨ 2016 ਤੱਕ, 2018 ਤੱਕ, 2012 ਤੋਂ ਲੈ ਕੇ 2018-19 ਤੱਕ ਲੁਧਿਆਣੇ ਤੋਂ ਅੰਮ੍ਰਿਤਸਰ ਤੱਕ ਸਫ਼ਰ ਕਰਨ ਦਾ ਇਹ ਕਈ ਸਾਲ ਲੰਮਾ ਸਮਾਂ ਲੱਗਾ, ਮੌਕਾ ਮਿਲਦਾ ਰਿਹਾ। ਉਹ ਸਾਡੇ ਗੁਰਸਿੱਖ ਵੀਰ ਮਾਲਵੇ ਦੀ ਧਰਤੀ ਤੋਂ, ਮਾਝੇ ਦੀ ਧਰਤੀ ਤੋਂ, ਦੁਆਬਾ 'ਤੇ ਅਜੇ ਮੈਂ ਪੂਰਾ ਕਹਿ ਨਹੀਂ ਸਕਦਾ, ਪਰ ਮਾਲਵਾ ਅਤੇ ਮਾਝਾ ਤਰਨ ਤਾਰਨ ਦੇ ਇਲਾਕੇ ਦੇ ਵਿੱਚ ਇੱਕ ਕਬਰਸਥਾਨ ਹੈ ਸ਼ੇਖ ਫਤਾ, ਬੜੀ ਦੌੜ ਲੱਗੀ ਹੈ ਉੱਥੇ, ਘਰ ਵਿੱਚ ਲਵੇਰਾ ਹੋਇਆ ਨਹੀਂ, ਦੁੱਧ ਦਾ ਖੀਰ ਦਾ ਅਸੀਂ ਵੱਡਾ ਡੋਲੂ ਭਰ ਕੇ, ਕੋਈ ਡਰੰਮ ਭਰ ਕੇ ਉਸ ਜਗ੍ਹਾ 'ਤੇ ਜਾ ਰਹੇ, ਨਿਰੰਤਰ ਜਾ ਰਹੇ। ਭਾਈ ਸੁਖਰਾਜ ਸਿੰਘ ਜੀ ਹੁਣੀ ਕਹਿ ਰਹੇ ਸੀ ਵੀ ਖੁਲਾਸਾ ਜ਼ਰੂਰ ਕਰਨਾ ਇਹਦਾ, ਪਰ ਅਸਲ ਵਿੱਚ ਘਟਨਾ ਕ੍ਰਮ ਕੀ ਹੈ ਵੀ ਸਿੱਖ ਦੀ ਮਨੌਤ ਇਹ ਬਣ ਗਈ ਵੀ ਜੀਵਨ ਦੇ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੋਂ ਵੱਡਾ ਹੈ ਸ਼ੇਖ ਫਤਿਹ, ਕਿਉਂਕਿ ਜਦੋਂ ਬੰਦਾ ਸ਼ੇਖ ਫਤਿਹ ਦੀ ਧਰਤੀ 'ਤੇ ਜਾ ਕੇ ਖੀਰ ਭੇਟ ਕਰਕੇ ਆਉਂਦਾ ਅਤੇ ਵਾਪਸ ਖਾਲੀ ਡੋਲੂ ਲੈ ਕੇ ਗੁਰੂ ਅਰਜਨ ਦੇਵ ਜੀ ਦੇ ਦਰ 'ਤੇ ਜਾਂਦਾ ਵੀ ਕਿਤੇ ਮਹਾਰਾਜ ਨਾਰਾਜ਼ ਨਾ ਹੋ ਜਾਣ, ਇੱਥੇ ਹੀ ਮੱਥਾ ਟੇਕ ਜੀ। ਸ਼ੇਖ ਫਤਿਹ ਪਤਾ ਕੌਣ ਹੈ? ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਦੇ ਵਿੱਚ ਪੂਰਾ ਯੋਗਦਾਨ ਪਾਉਣ ਵਾਲਾ, ਚਿੱਠੀਆਂ ਲਿਖਣ ਵਾਲਾ, ਸ਼ੇਖ ਅਹਿਮਦ ਸਾਹਿਬ ਸਰਹਿੰਦੀ ਨਾਲ ਤਾਲਮੇਲ ਕਰਨ ਵਾਲਾ, ਮਾਝੇ ਦੀ ਧਰਤੀ 'ਤੇ ਕਬਰਾਂ ਦਾ ਪ੍ਰਚਾਰ ਕਰਨ ਵਾਲਾ ਸੀ ਸ਼ੇਖ ਫਤਿਹ। ਇਹਨੇ ਪ੍ਰਿਥੀ ਚੰਦ ਤੱਕ ਵੀ ਪਹੁੰਚ ਕੀਤੀ। ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਵਿੱਚ ਇਹਨੇ ਪੂਰਨ ਯੋਗਦਾਨ ਪਾਇਆ। ਅਤੇ ਜਿੱਦਣ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਹੁੰਦੀ ਹੈ, ਤਰਨ ਤਾਰਨ ਸਾਹਿਬ ਦੇ ਸਰੋਵਰ ਦੀਆਂ ਇੱਟਾਂ ਪੁੱਟ ਕੇ ਲੈ ਗਿਆ ਸੀ। ਤਰਨ ਤਾਰਨ ਸਾਹਿਬ ਦਾ ਸਰੋਵਰ ਜਾਣਦੇ ਹੋ ਨਾ, ਸਭ ਤੋਂ ਵੱਡਾ ਸਰੋਵਰ ਹੈ। ਉਹਦੇ ਪਕਿਆਈ ਦੀਆਂ ਸਾਰੀਆਂ ਇੱਟਾਂ ਉੱਥੋਂ ਚੁੱਕ ਕੇ ਲੈ ਗਿਆ ਸੀ। ਕਹਿੰਦਾ ਸੀ ਕਿਸੇ 'ਚ ਤਾਕਤ ਹੈ ਅਤੇ ਇਹ ਲੈ ਕੇ ਜਾਓ ਤਾਂ ਫਿਰ ਜਿਉਂਦੇ ਰਹਿਣ ਬਾਬਾ ਬਿਧੀ ਚੰਦ ਵਰਗੇ ਗੁਰਸਿੱਖ ਜਿਹੜੇ ਵਾਪਸ ਲੈ ਕੇ ਆਏ। ਤਰਨ ਤਾਰਨ ਸਾਹਿਬ ਦੀ ਫਿਰ ਸਰੋਵਰ 'ਚ ਨਹੀਂ ਲਾਈਆਂ ਉਹਨੇ, ਪਰਿਕਰਮਾ 'ਚ ਲਾਈਆਂ। ਪਰ ਤੁਸੀਂ ਇਸ ਗੱਲ ਦਾ ਅਹਿਸਾਸ ਕਰ ਸਕਦੇ ਹੋ ਵੀ ਸਾਡੇ ਪਿਤਾ ਦੀ ਬਦਖੋਈ ਕਰਨ ਵਾਲਾ ਕੋਈ ਇਨਸਾਨ ਚਾਰ ਬੰਦਿਆਂ 'ਚ ਖਲੋ ਕੇ ਤੁਹਾਡੇ ਪਿਤਾ ਦਾ ਸ਼ਿਕਾਇਤਨਾਮਾ ਲਿਖਦਾ ਹੋਵੇ, ਤੁਹਾਡੇ ਪਿਤਾ ਦੇ ਖਿਲਾਫ਼ ਗਵਾਹੀ ਦੇਣ ਵਾਲਾ ਹੋਵੇ, ਤੁਸੀਂ ਤਾਂ ਉਹਦੇ ਵੱਲ ਮੁੱਖ ਨਹੀਂ ਕਰਦੇ। ਤੁਸੀਂ ਤਾਂ ਉਹਨੂੰ ਸਤਿ ਸ੍ਰੀ ਅਕਾਲ ਬੁਲਾਉਣਾ ਭੁੱਲ ਜਾਂਦੇ ਹੋ। ਤੁਸੀਂ ਤਾਂ ਉਹ ਕਿਤੇ ਇਲੈਕਸ਼ਨ 'ਚ ਖਲੋ ਜਾਏ ਅਤੇ ਪੁਰ ਜ਼ੋਰ ਉਹਦਾ ਵਿਰੋਧ ਕਰਦੇ ਹੋ। ਗੁਰਮੁਖੋ, ਸਾਡੇ ਬਾਪੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸ਼ਹੀਦ ਕਰਾਉਣ ਵਾਲਿਆਂ ਵਿੱਚ ਉਹਦਾ ਹੱਥ ਤੁਸੀਂ ਡੋਲੋ ਭਰ ਭਰ ਕੇ ਜਾਂਦੇ ਹੋ, ਕੀ ਅਹਿਸਾਸ ਨਹੀਂ ਹੈ ਸਾਨੂੰ? ਆਪ ਜੀ ਇਹ ਸੁਨੇਹੇ ਨਾ ਆਪਣੇ ਨਗਰ ਨਿਵਾਸੀਆਂ ਤੱਕ ਵੀ ਪਹੁੰਚਾ ਦਿਓ ਵੀ ਜੀਵਨ ਦੇ ਵਿੱਚ ਜੇ ਮਨੌਤ ਇਹ ਹੈ ਵੀ ਪਸ਼ੂ ਜੇ ਕਿਤੇ ਉੱਥੇ ਮੱਥਾ ਨਾ ਟੇਕ ਕੇ ਆਈਏ ਅਤੇ ਪਸ਼ੂ ਦੁੱਧ ਨਹੀਂ ਦਿੰਦੇ, ਆ ਡੈਨਮਾਰਕ ਅਤੇ ਨਿਊਜ਼ੀਲੈਂਡ ਦੀਆਂ ਗਾਵਾਂ 'ਤੇ ਸ਼ਾਇਦ ਕੋਈ ਲੱਭ ਕੇ ਦੱਸਿਓ ਵੀ ਸ਼ਾਇਦ ਕੋਈ ਸ਼ੇਖ ਫਤਿਹ ਉੱਥੇ ਵੀ ਹੋਵੇ। 50-50 ਲੀਟਰ ਦੁੱਧ ਦੇਣ ਵਾਲੀਆਂ ਗਾਵਾਂ ਇੱਥੇ ਮੌਜੂਦ ਨੇ ਵੀ ਜੇ ਇੱਥੇ ਵੀ ਕੋਈ ਖੀਰ ਚੜ੍ਹਾਉਣ ਵਾਲਾ ਸਥਾਨ ਹੋਇਆ ਤਾਂ ਸ਼ਾਇਦ ਆਪ ਜੀ ਪਤਾ ਕਰ ਲਿਓ ਵੀ ਉਹ ਵੀ ਕਿਸੇ ਪੀਰ ਨੂੰ ਮੰਨਦੇ ਹੋਣ। ਤੁਹਾਡਾ ਬਾਪੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਹੁਤ ਸਾਡੇ ਸਤਿਗੁਰੂ ਬੜੇ ਸਮਰੱਥ ਨੇ, ਉਹ ਤਾਂ 33 ਤਵੀ 'ਤੇ ਬੈਠ ਕੇ ਵੀ ਭਾਣਾ ਮੰਨਣ ਵਾਲੇ ਗੁਰਮੁਖੋ, ਉਹ ਤਾਂ ਤਸੀਹੇ ਦੇਣ ਵਾਲਿਆਂ ਨੂੰ ਵੀ ਬਖਸ਼ਿਸ਼ ਕਰਕੇ ਕਹਿੰਦੇ ਵੀ ਘਬਰਾ ਨਾ। ਭੜਭੂੰਜਾ ਵੀ ਕਹਿੰਦਾ ਸੀ ਮਹਾਰਾਜ ਮੇਰਾ ਅੰਦਰ ਨਹੀਂ ਕਰਦਾ, ਮੈਂ ਰੇਤ ਪਾਵਾਂ ਪਰ ਇਹਨੇ ਮੇਰੇ ਪਰਿਵਾਰ ਨੂੰ ਮਾਰ ਦੇਣਾ। ਮਹਾਰਾਜ ਕਹਿਣ ਲੱਗੇ ਪਰਵਾਹ ਨਾ ਕਰ, ਸਿੱਖ ਤੈਨੂੰ ਵਡਿਆਈ ਦੇਣਗੇ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਇਹ ਜੀਵਨ ਦਾ ਆਧਾਰ ਹੈ ਕਿ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਸਿੱਖ ਦੇ ਜੀਵਨ ਵਿੱਚ ਸਭ ਤੋਂ ਵੱਡੀ ਹੈ, ਇਸ ਤੋਂ ਉੱਪਰ ਕੁਛ ਨਹੀਂ ਹੈ। ਇਹ ਗੱਲ ਦਾ ਅਹਿਸਾਸ ਕਰੋ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਵੱਡਾ ਕੋਈ ਨਹੀਂ। ਦੁਨੀਆਂ ਦੇ ਬੇਅੰਤ ਪੀਰ ਹੋਣਗੇ, ਆਪਣੇ ਘਰ ਹੋਣਗੇ, ਪਰ ਸਾਡੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਤੋਂ ਵੱਡਾ ਕੋਈ ਪੀਰ ਨਹੀਂ। ਉਹਨਾਂ ਨੇ ਕਿਹਾ ਜਾਹਰ ਪੀਰ ਜਗਤ ਗੁਰ ਬਾਬਾ। ਸਤਿਗੁਰੂ ਸਾਹਿਬ ਮਹਾਰਾਜ, ਇੱਥੋਂ ਤੱਕ ਪੱਥਰ ਮਾਰਨ ਵਾਲਿਆਂ ਦਾ ਵੀ ਭਲਾ, ਰੇਤ ਪਾਉਣ ਵਾਲਿਆਂ ਦਾ ਵੀ ਭਲਾ, ਸੀਸ ਉਤਾਰਨ ਵਾਲਿਆਂ ਦਾ ਵੀ ਸਤਿਗੁਰੂ ਭਲਾ ਕਰ ਦੇ। ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸਮਰੱਥਾ 'ਤੇ ਵੀ ਜਦੋਂ ਸਾਡੇ ਕੋਲ ਸਭ ਤੋਂ ਵੱਡੀ ਤਾਕਤ ਦਾ ਮੁਜੱਸਮਾ ਹੈ ਤਾਂ ਫਿਰ ਅਸੀਂ ਛੋਟੀਆਂ ਮੋਟੀਆਂ ਜਗ੍ਹਾ 'ਤੇ ਕਿਉਂ ਮੱਥੇ ਟੇਕਦੇ ਫਿਰਦੇ ਹਾਂ? ਸਤਿਗੁਰੂ ਸਾਹਿਬ ਮਹਾਰਾਜ ਜੀ ਇੱਥੇ ਜ਼ਿਕਰ ਕਰਦੇ ਉਪਾਵ ਸਿਆਣਪ ਸਗਲ ਤੇ ਰਹਿਤ। ਮਹਾਰਾਜ ਜੀ ਕਹਿੰਦੇ ਜਿੰਨੀ ਮਰਜ਼ੀ ਸਿਆਣਪ ਕਰ ਲਈਏ ਵੀ ਗੁਰੂ ਅੱਗੇ ਕੁਝ ਵੀ ਛੁਪਾ ਲਈਏ, ਉਪਾਵ ਕਰ ਲਈਏ, ਬਾਹਰੀ ਤੌਰ 'ਤੇ ਜਾ ਕੇ ਉਪਾਅ ਇਹ ਕਰ ਲਈਏ ਵੀ ਕੋਸ਼ਿਸ਼ਾਂ ਅਸੀਂ ਬੜੀਆਂ ਕਰੀਏ ਵੀ ਜੀਵਨ ਵਿੱਚ ਆਹ ਕੰਮ ਕਰ ਲਈਏ ਅਤੇ ਇੱਦਾਂ ਹੋ ਜਾਏਗਾ। ਜੇ ਗੁਰੂ ਘਰ ਅੱਜ ਇੱਕ ਹੋਰ ਬੇਨਤੀ ਆਪ ਜੀ ਦੇ ਸਾਨੂੰ, ਕਿਉਂਕਿ ਅਸੀਂ ਬਾਹਰੀ ਉਪਾਅ ਕਰਨੇ ਸ਼ੁਰੂ ਕਰ ਦਿੱਤੇ। ਸੁਖਮਨੀ ਸਾਹਿਬ ਜੀ ਦਾ ਪਾਠ ਹੋਵੇ ਨਾ ਜਿਹਦਾ ਵੀ ਇੱਥੇ ਗੁਰੂ ਘਰ ਵਿੱਚ, ਉਹ ਲੰਗਰ ਵਿੱਚ ਨਜ਼ਰ ਸਾਰੀ ਦਿਹਾੜੀ ਆਏਗਾ, ਪਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦਾ ਪਾਠ ਹੈ ਉਹ ਚੌਂਕੜਾ ਲਾ ਕੇ ਨਹੀਂ ਬੈਠ ਸਕਦਾ, ਬੜਾ ਔਖਾ ਹੈ ਬੈਠਣਾ। ਪਾਠ ਪਰਿਵਾਰ ਦਾ ਹੈ, ਕਰ ਕੌਣ ਰਿਹਾ ਹੈ? ਗ੍ਰੰਥੀ ਸਿੰਘ। ਪਰਿਵਾਰ ਦਾ ਕੋਈ ਜੀ ਹਾਜ਼ਰ ਨਹੀਂ ਹੈ। ਅਸੀਂ ਲੰਗਰ ਵਿੱਚ ਸੇਵਾ ਕਰ ਰਹੇ ਸੀ, ਲੰਗਰ ਵਿੱਚ ਸੇਵਾ ਕਰਨ ਵਾਲੇ ਹੋਰ ਵੀ, ਪਰ ਤੁਹਾਡੀ ਹਾਜ਼ਰੀ ਉਹਨਾਂ ਚਿਰ ਇੱਥੇ ਰਹਿਣੀ ਚਾਹੀਦੀ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਦਾ ਪਾਠ ਚੱਲ ਰਿਹਾ, ਲਾਜ਼ਮੀ ਹੈ। ਅਤੇ ਸਤਿਗੁਰੂ ਮਹਾਰਾਜ ਜੀ ਕਹਿਣਗੇ ਉਪਾਵ ਸਿਆਣਪ ਸਗਲ ਅਤੇ ਰਹਿਤ, ਸਾਰੀਆਂ ਗੱਲਾਂ ਤੋਂ ਜੇ ਆਪਾਂ ਕਹੀਏ ਵੀ ਜੀਵਨ ਵਿੱਚ ਕੀਮਤੀ ਵਸਤ ਭੇਟਾ ਕਰ ਦਿੱਤੀ। ਇੱਕ ਉਦਾਹਰਣ ਮੈਂ ਛੋਟੀ ਜਿਹੀ ਹੋਰ ਦੇਣ ਲੱਗਾ ਕਿ ਆਪਾਂ ਕਹਿੰਦੇ ਹਾਂ ਵੀ ਬੜਾ ਕੀਮਤੀ ਰੁਮਾਲਾ ਪਏ ਸਾਹਿਬ, ਲੱਖ ਰੁਪਈਆ ਲੱਗਦਾ, ਪਰਵਾਹ ਨਾ ਕਰਿਓ ਕਿ ਤੁਸੀਂ ਆਪੇ ਪੈਸੇ ਲਾ ਦਿਓ, ਆਪੇ ਦੇ ਦਿਓ, ਅਕਾਊਂਟ 'ਚ ਪਾ ਦਿਆਂਗੇ, ਮਹਾਰਾਜ ਨੂੰ ਸੋਹਣਾ ਜਿਹਾ ਰੁਮਾਲਾ ਲੈ ਕੇ ਦੇ ਦਿਓ। ਅਤੇ ਤੁਹਾਡਾ ਪਿਤਾ ਹੋਵੇ ਘਰ ਅਤੇ ਤੁਸੀਂ ਉਹਨੂੰ 10,000 ਰੁਪਈਏ ਦਾ, 20,000 ਦਾ ਕੋਟ ਪੈਂਟ ਸਵਾ ਕੇ ਦਿਓ, 10-15,000 ਦੇ ਬੂਟ ਪਵਾ ਕੇ ਕਹੋ ਵੀ ਬਾਪੂ ਜੀ ਘਰ ਬੈਠੇ ਰਹੋ, ਤੁਸੀਂ ਮਾਤਾ ਨੂੰ 10,000 ਦਾ ਸੂਟ ਪਵਾ ਕੇ ਕਹੋ, ਮਾਂ ਅੱਗੋਂ ਪੁੱਛੇ ਵੀ ਕੀ ਗੱਲ ਪੁੱਤ ਬੜਾ ਚਾਅ ਕਰਦਾ ਪਿਆ, ਕਹਿੰਦੇ ਮਾਤਾ ਜੀ ਤੁਸੀਂ ਟੌਰ ਨਾਲ ਬੈਠੋ, ਮੈਂ ਰਾਤ ਨੂੰ ਹਨੇਰੇ ਆਵਾਂ, ਸਵੇਰੇ ਆਵਾਂ, ਦਿਨੇ ਆਵਾਂ, ਰਾਤ ਆਵਾਂ, ਪੀ ਕੇ ਆਵਾਂ, ਨਸ਼ੇ ਵਿੱਚ ਆਵਾਂ, ਮੈਨੂੰ ਰੋਕਣਾ ਨਹੀਂ, ਸੂਟ ਜਿੰਨੇ ਕਹੋ ਦੇ ਦਿਆਂਗੇ ਕੀਮਤੀ। ਫਿਰ ਉਹ ਬਾਪੂ ਕੋਲ ਬਿਠਾ ਕੇ ਸਿਰ 'ਤੇ ਹੱਥ ਰੱਖ ਕੇ ਕਹਿੰਦਾ ਪੁੱਤਰਾ ਸੂਟ ਭਾਵੇਂ ਹਲਕਾ ਜਿਹਾ ਪਵਾ ਦੇਈਂ ਪਰ ਮੇਰੀ ਗੱਲ ਸੁਣਨ ਵਾਲਾ ਬਣ, ਟੋਕਣਾ ਨਹੀਂ ਮੈਂ, ਹਟਣਾ ਤੈਨੂੰ, ਮੇਰੀ ਗੱਲ ਸੁਣ, ਸੂਟ ਮੈਨੂੰ ਕੋਈ ਕੀਮਤੀ ਨਹੀਂ ਚਾਹੀਦਾ, ਬਸ ਇੱਥੇ ਬੈਠ ਕੇ ਮੇਰੀ ਗੱਲ ਸੁਣ, ਮੈਨੂੰ ਇਹੀ ਬਹੁਤ ਚੰਗਾ ਲੱਗਦਾ। ਅਸੀਂ ਵੀ ਬਹੁਤਾਂਤ ਵਿੱਚ ਇਹ ਕਿਹਾ ਮਹਾਰਾਜ ਅਖੰਡ ਪਾਠ ਸਾਹਿਬ ਜਪਜੀ ਸਾਹਿਬ ਕਰਾਵਾਂਗੇ ਪਰ ਕੋਲ ਬੈਠਣ ਦਾ ਟਾਈਮ ਨਹੀਂ, ਰੁਮਾਲਾ 1,00,000 ਰੁਪਈਏ ਦਾ ਲਿਆ ਦੇਣਾ ਅਤੇ ਤੁਹਾਡੇ ਬੱਚੇ ਤੁਹਾਡੇ ਨਾਲ ਇਵੇਂ ਕਰਨ ਤਾਂ ਕੀ ਕਰੋਗੇ। ਸਤਿਗੁਰੂ ਮਹਾਰਾਜ ਕਹਿਣਗੇ ਉਪਾਵ ਸਿਆਣਪ ਸਗਲ ਅਤੇ ਰਹਿਤ, ਉਹ ਸਾਰੀਆਂ ਇਹ ਸਿਆਣਪਾਂ ਤੋਂ ਰਹਿਤ ਹੈ। ਸਭ ਕਛ ਜਾਣੈ ਆਤਮ ਕੀ ਰਹਿਤ, ਨਿੱਜ ਦੀ ਰਹਿਤ ਜਾਣਦਾ ਹੈ। ਵੀ ਵਾਹਿਗੁਰੂ ਕਿਹਾ ਈਰਖਾ ਵਾਸਤੇ ਹੋ ਕੇ ਕਿਹਾ, ਵਾਹਿਗੁਰੂ ਕਿਹਾ ਵਿਖਾਵੇ ਵਾਸਤੇ ਕਿਹਾ, ਵਾਹਿਗੁਰੂ ਕਿਹਾ ਗੁਰੂ ਵਾਸਤੇ ਆਖਿਆ, ਆਪਣੇ ਨਿੱਜ ਵਾਸਤੇ ਆਖਿਆ। ਸਤਿਗੁਰੂ ਮਹਾਰਾਜ ਕਹਿਣਗੇ ਸਭ ਕਛ ਜਾਣੈ ਆਤਮ ਕੀ ਰਹਿਤ, ਉਹ ਅੰਦਰ ਦੀ ਰਹਿਤ ਨੂੰ ਸਾਰਾ ਕੁਝ ਜਾਣਦੇ ਹਨ। ਜਿਸ ਭਾਵੈ ਤਿਸ ਲਏ ਲੜ ਲਾਏ, ਬਸ ਤਰਸ ਇੱਥੇ ਹੈ ਕਿ ਜਿਹਨੂੰ ਕਰਤਾ ਪੁਰਖ ਜਿਹੜਾ ਹੈ ਉਹ ਮਿਹਰ ਕਰਦਾ, ਜਿਸ ਭਾਵੈ ਜਿਹਦੇ ਉੱਪਰ ਉਹ ਭਾ ਜਾਏ ਤਿਸ ਲਏ ਲੜ ਲਾਏ, ਉਹਨੂੰ ਤਾਂ ਬਾਂਹ ਫੜ ਕੇ ਵੀ ਖਿੱਚ ਲੈਂਦਾ, ਬਾਂਹ ਪਕੜ ਗੁੜ ਕੱਢਿਆ ਕੀ ਤੋਨ ਅੰਗ ਅਪਾਰ। ਫਿਰ ਮਹਾਰਾਜ ਜੀ ਕਹਿਣ ਲੱਗੇ ਥਾਨ ਥਨੰਤਰ ਰਹਿਆ ਸਮਾਏ, ਥਾਨ ਅਸਥਾਨ ਅੰਤਰ, ਥਨੰਤਰ ਦਾ ਅਰਥ ਹੈ ਉਸ ਸਥਾਨ ਦੇ ਨਿੱਜ ਵਿੱਚ ਵੀ ਵਸਿਆ ਹੈ, ਥਾਨ ਸਰੀਰ ਬਣਾਇਆ ਉਹਦੇ ਅੰਦਰ ਵੀ ਆਪ ਕਰਤਾ ਪੁਰਖ ਵਸਿਆ ਹੈ, ਰਹਿਆ ਸਮਾਏ ਉਹਦੀ ਸਮਾਈ ਹੈ, ਉਹਦੀ ਮੌਜੂਦਗੀ ਹੈ। ਸੋ ਸੇਵਕ ਜਿਸ ਕਿਰਪਾ ਕਰੀ, ਮਹਾਰਾਜ ਕਹਿਣਗੇ ਅਸਲ ਵਿੱਚ ਉਹੀ ਸੇਵਾਦਾਰ ਹੈ ਜਿਸ ਕਿਰਪਾ ਕਰੀ, ਜਿਹਦੇ ਉੱਪਰ ਉਹਨੇ ਆਪਣੀ ਤਰਸ ਭਰੀ ਨਿਗਾਹ ਕਰ ਦਿੱਤੀ, ਮਿਹਰ ਕਰ ਦਿੱਤੀ। ਉਹ ਭਾਈ ਘਨੱਈਆ ਵਰਗੇ, ਦੁਸ਼ਮਣ ਮਿੱਤਰ ਫਰਕੀ ਨਹੀਂ ਹੈ ਕੋਈ। ਫਿਰ ਸਤਿਗੁਰੂ ਮਹਾਰਾਜ ਕਹਿਣ ਲੱਗੇ ਇਹ ਅਵਸਥਾ ਨਿਮਖ ਨਿਮਖ ਜਪ ਨਾਨਕ ਹਰੀ, ਮਹਾਰਾਜ ਕਹਿਣ ਲੱਗੇ ਨਿਮਖ ਨਿਮਖ ਸਮਾਂ ਜਿਹੜਾ ਹੈ, ਅੱਖ ਝਪਕਣ ਸਮਾਂ, ਅੱਖ ਝਪਕਣ ਜਿੰਨਾ ਸਮਾਂ ਵੀ ਮਿਲਦਾ ਨਾ, ਅਤੇ ਮਹਾਰਾਜ ਕਹਿਣ ਲੱਗੇ ਉਸ ਸਮੇਂ ਦੇ ਵਿੱਚ ਉਸ ਕਰਤੇ ਪੁਰਖ ਨੂੰ ਯਾਦ ਕਰ, ਨਿਮਖ ਨਿਮਖ ਜਪ ਨਾਨਕ ਹਰੀ। ਸਤਿਗੁਰੂ ਜੀ ਕਹਿੰਦੇ ਆਠ ਪਹਿਰ ਸਾ ਲਾਹੇ ਸਿਰਜਣ ਹਾਰ, ਤੂੰ ਜੀਵਾਂ ਤੇਰੀ ਦਾਤ ਕਿਰਪਾ ਕਰੋ, ਆਖਾਂ ਜੀਵਾਂ ਵਿਸਰੇ ਮਰ ਜਾਓ। ਸਤਿਗੁਰੂ ਤਰਸ ਕਰੇ ਸਾਡੇ ਸਾਰਿਆਂ 'ਤੇ, ਸਾਨੂੰ ਸਾਰਿਆਂ ਨੂੰ ਸਤਿਗੁਰੂ ਜੀ ਦੀ ਮੱਤ ਆਏ, ਗੁਰੂ ਵਾਲੇ ਬਣੀਏ, ਇੰਨੀ ਹਾਜ਼ਰੀ ਪ੍ਰਵਾਨ ਕਰਨੀ। ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਬਖਸ਼ਣਯੋਗ ਨੇ, ਬਖਸ਼ ਲੈਣਾ ਜੀ। ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ, ਉਹ ਆਪ ਜੀ ਦੇ ਸਨਮੁੱਖ ਹੁਣ ਗੁਰਬਾਣੀ ਕੀਰਤਨ ਰਾਹੀਂ ਹਾਜ਼ਰੀ ਭਰਨਗੇ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ, ਭੁੱਲ ਚੁੱਕ ਦੀ ਖਿਮਾ। ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ ਹਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾ ਰਹੇ ਸਨ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹਠ ਗ੍ਰੰਥੀ ਸਾਹਿਬਾਨ, ਸਤਿਕਾਰਯੋਗ ਗਿਆਨੀ ਰਵਿੰਦਰਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ, ਉਹ ਆਪ ਸੰਗਤਾਂ ਨੂੰ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਾਢੇ ਸੱਤ ਵਜੇ ਤੱਕ ਸਰਵਨ ਕਰਾਉਣਗੇ ਇੱਕ ਘੰਟੇ ਵਾਸਤੇ। ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਸੋ ਸਾਢੇ ਸੱਤ ਵਜੇ ਤੋਂ ਲੈ ਕੇ 8-10 ਤੱਕ ਸਤਿਕਾਰਯੋਗ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ ਉਹ ਆਪ ਸੰਗਤਾਂ ਨੂੰ ਗੁਰਬਾਣੀ ਦੀ ਕਥਾ ਵਿਚਾਰਾ ਸਰਵਨ ਕਰਾਉਣਗੇ ਜੀ। ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਸਤਿਗੁਰਾਂ ਦੇ ਪਾਵਨ ਦਰਬਾਰਾਂ ਵਿੱਚ ਸੱਜ ਰਹਿਣ ਦੀ ਕਿਰਪਾਲਤਾ ਕਰਨੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਿਗੁਰਾਂ ਨੇ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਕੀਤੀ ਹੈ। ਆਪ ਸਰਬੱਤ ਸੰਗਤਾਂ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਸੋ ਸਤਿਗੁਰੂ ਜੀ ਕਿਰਪਾ ਕਰਨ ਆਪ ਸਰਬੱਤ ਸੰਗਤਾਂ ਨੂੰ ਇਸੇ ਤਰ੍ਹਾਂ ਨਾਮ ਬਾਣੀ ਸੇਵਾ ਸਿਮਰਨ ਦੇ ਨਾਲ ਜੋੜ ਕੇ ਰੱਖਣ। ਦਾਸਰਿਆਂ ਤੋਂ ਕੀਰਤਨ ਕਰਦਿਆਂ ਤੋਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ। ਸਤਿਗੁਰੂ ਜੀ ਅਤੇ ਸਤ ਸੰਗਤ ਬਖਸ਼ਣ ਜੋਗੇ ਬਖਸ਼ ਲੈਣਾ ਦਿਓ ਸੀਸ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰਾਇਆ ਸਨ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਸਤਿਕਾਰਯੋਗ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਸਿੱਖ ਪੰਥ ਦੇ ਮਹਾਨ ਵਿਦਵਾਨ ਸਤਿਕਾਰਯੋਗ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ ਉਹ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣਗੇ ਜੀ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਇਸੇ ਤਰ੍ਹਾਂ ਬੜੇ ਪਿਆਰ ਸਤਿਕਾਰ ਦੇ ਨਾਲ ਸਤਿਗੁਰਾਂ ਦੇ ਪਾਵਨ ਦਰਬਾਰਾਂ ਵਿੱਚ ਸੱਜੇ ਰਹਿੰਦੀ ਕਿਰਪਾਲਤਾ ਕਰਨੀ ਜੀ। ਆਓ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤੀ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਯੁਗ ਆਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾ

बदरो सुने जो काल कृपा करवाए। कहाँ बुद्ध प्रभु तुझ हमारी वर्ण सके मेहमान जो तिहारी। हम न सकत कर सिफत तुम्हारी आप लिहो तुम कथा सुधारी। वाहिगुरु जी का खालसा वाहिगुरु जी की फतेह। परम सत्कार योग गुरु साहब जी दी साजी निवाजी गुरु स्वरूप गुरु खालसा सतसंग जी हो आप सरबत संगतां सतगुरां दी पावन हजूरी विच पहुंचे हो। शामां दे वायु सजे होए दीवान विच गुरु नानक दे सोहणे दरबार दी शोभा वधाउण वास्ते आप जी स्रोता रूप विच बैठे हो। इस दरबार दे मालक दसो पातशाहियां की आत्मिक जोत गुरता गद्दी सुभाईमान चवर छतर तख्त दे मालक सतगुरु श्री गुरु ग्रंथ साहिब जी महाराज। बाणी गुरु गुरु है बाणी विच बाणी अमृत सारे। सतगुरां दी पावन हजूरी विच संध्या समय दे सजे दीवान विच हुणे हुण सत्कार योग रागी सिंह साहिबान गुरु करदा हजूरी गदसा सुंदर कीर्तन मनोहर कीर्तन आप जी ने सुनाया है। ऐसा कीर्तन कर मन मेरे इहां उहां जो काम तेरे। दो लोकां दे विच काम आउण वाला है। इस लोक दे विच भी इस लोक नूं छड के जदों पर लोक भी जाणे उस थां ते भी दोनां थावां ते कीर्तन काम आउण वाली वस्तू है। कल मैं इहो पुन कल युग दे सब तों वड्डा पुन जे कोई है ओ सतगुरां दी अमृतमई बाणी दा कीर्तन करन दा जां सुनन दा ही है। गुण गोबिंद का है। रागी सिंह साहिबानां दा धन्नवाद है जिन्हां ने कन्ना रूप डूनिया थई गुरु दे शब्द दा अमृत अंतश करन दे मुख विच पाउण दा जतन कीता है। सो आओ जो बाकी पिछले दिनों तो लड़ी चली आ रही है जिस दिन सतगुरां दी शहीदी सी उस दिन आपां संखेप नाल केवल शहीदी दी गल उन्नी कर ली सी। शहीदी दे पिछे जिहड़े कारण है चार उन्हां चार कारणां दी विचार चल रही है। लगभग आपां उन्हां कारणां दे विचों तीन कारणां दी बात अपनी नेपरे चढ़ चुकी है। चौथा कारण बाकी है। चौथा कारण की है? खुद बादशाह दी बदनीति। चौथा कारण है जो जहांगीर बादशाह ने पहला इहदा जन्म दा नाम सलीम सी अहमद सरहंदी दे नाल दिल्ली दे तख्त दे बैठण दा सौदा होया। अहमद सरहंदी ये शक्ति रखदा सी धार्मिक तौर ते वह मन्या परमन्या पीर सी ते अज भी जाओ फतेहगढ़ साहब दे बिल्कुल नेड़े उन्हां नूं इस्लाम दे विच दूजा मक्का कहिंदे आ। उहदा नाम है रौजे। रौजियां दे विच बड़ा भारी मेला भरदा है। बहुत लोग पाकिस्तान तों बाकी दे मुल्कां तों भी आउंदे। अहमद सरहंदी दी उत्थे कबर है। उस कबर दे उत्ते मुसलमान तां कोई मत्था टेके जां ना टेके पर बहुत सारे मूर्ख बेसमझ पंजाब दी धरती ते जिन्हां दा जन्म होया सिखां दे घर जिन्हां दा जन्म होया
ਉਸ ਕਬਰ ਨੂੰ ਪੂਜਣ ਵਾਸਤੇ ਚਲੇ ਜਾਂਦੇ ਆ। ਉੱਥੇ ਕਬਰ ਦਾ ਜਿਹੜਾ ਇੰਤਜ਼ਾਮ ਕਰਨ ਵਾਲਾ ਕਾਜ਼ੀ ਹੈ ਉਹਦੇ ਕੋਲ ਤਾਗੇ ਤਬੀਤ ਕਰਾਉਣ ਚਲੇ ਜਾਂਦੇ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ਼ਹੀਦ ਕਰਾਉਣ ਵਾਲਾ ਗੁਰੂ ਸਾਹਿਬ ਦਾ ਕਾਤਲ, ਉਹਦੀ ਕਬਰ 'ਤੇ ਪੰਜਾਬ ਦਾ ਬੰਦਾ ਕਿਵੇਂ ਚਲਿਆ ਜਾਵੇ? ਪਰ ਮੂਰਖਤਾ ਹੀ ਹੈ ਲੋਕਾਂ ਵਿੱਚ। ਫਿਰ ਇੱਕ ਗੱਲ ਨਹੀਂ ਹੈ, ਚੰਡੀਗੜ੍ਹ ਰੋਡ 'ਤੇ ਜਦੋਂ ਜੋਤੀ ਸਰੂਪ ਗੁਰਦੁਆਰੇ ਤੋਂ ਆਪਾਂ ਜਾਂਦੇ ਹਾਂ ਚੰਡੀਗੜ੍ਹ ਨੂੰ, ਰਸਤੇ 'ਚ ਕੋਟਲਾ ਪੀਰ ਜੈਨ ਇੱਕ ਨਗਰ ਆਉਂਦਾ, ਰੋਡ ਦੇ ਉੱਤੇ ਹੀ ਹੈ। ਜਦੋਂ ਜੋਤੀ ਸਰੂਪ ਤੋਂ ਚੰਡੀਗੜ੍ਹ ਨੂੰ ਜਾਈਏ ਸੱਜੇ ਹੱਥ, ਚੰਡੀਗੜ੍ਹ ਤੋਂ ਫਤਿਹਗੜ੍ਹ ਸਾਹਿਬ ਨੂੰ ਆਈਏ ਤਾਂ ਖੱਬੇ ਹੱਥ ਉਸ ਥਾਂ 'ਤੇ ਉਹਦੀ ਜਗ੍ਹਾ ਬਣੀ ਹੋਈ ਹੈ ਅਤੇ ਉਹਨੂੰ ਕਹਿੰਦੇ ਨੇ, ਉਹਦੇ ਨਾਂ 'ਤੇ ਨਗਰ ਵਸਿਆ ਕੋਟਲਾ ਪੀਰ ਜੈਨ। ਜੈਨ ਨਾਮੇ ਪੀਰ ਦੇ ਨਾਂ ਦੇ ਉੱਤੇ ਵਸਿਆ ਹੋਇਆ ਨਗਰ। ਜਦੋਂ ਜੋਤੀ ਸਰੂਪ ਗੁਰਦੁਆਰੇ ਸਾਹਿਬ ਦਾਸ ਨੇ ਅੱਜ ਤੋਂ 20-25 ਸਾਲ ਪਹਿਲਾਂ ਕਥਾ ਕੀਤੀ, ਦਾਸ ਨੇ ਦੱਸਿਆ ਵੀ ਇਤਿਹਾਸਕ ਤੱਥ ਨੇ ਤਵਾਰੀਖਾਂ ਦੇ ਵਿੱਚ ਲਿਖਿਆ ਮਿਲਦਾ, ਜੈਨੇ ਨਾਮ ਅਤ ਪੀਰ ਕੀ ਆਹੇ ਤਾਹੇ ਦਰਗਾਹ ਹੈ। ਇਤਿਹਾਸ ਕਹਿੰਦਾ ਵੀ ਜੈਨ ਨਾਮੇ ਪੀਰ ਦੀ ਉੱਥੇ ਕਬਰ ਹੈ। ਜੈਨ ਖਾਨ ਕੌਣ ਸੀ? ਹੁਣ ਅਗਲੀ ਤੁਕਤ ਵਿੱਚ ਦੱਸਦੇ ਹੈ, ਜੈਨ ਖਾਨ ਨਾਜ਼ਮ ਹੋਤੋ ਸਿੰਘਨ ਹਤਿਉਤਾ ਹੈ। ਜਿਹਦੀ ਕਬਰ ਪੂਜੀ ਜਾਂਦੀ ਹੈ ਉਹ ਖਾਲਸੇ ਦਾ ਦੁਸ਼ਮਣ। ਇਹ ਸੂਬਾ ਸਰਹੰਦ ਵਜ਼ੀਰ ਖਾਨ ਸੀ ਜਿਹੜਾ, ਇਹਦਾ ਸਕਾ ਸਾਲਾ ਸੀ ਅਤੇ ਇਹਨੇ ਕੁਛ ਚਿਰ ਇੱਥੇ ਰਾਜ ਕੀਤਾ। ਸੂਬਾ ਸਰਹੰਦ ਤੋਂ ਬਾਅਦ ਇੱਕ ਸਮਾਂ ਇਹੋ ਜਿਹਾ ਆਇਆ ਸੀ, ਇਹਨੇ ਫਿਰ ਜੋੜ ਫੜ ਲਿਆ ਸੀ। ਪੀਰ ਜੈਨ ਦੇ ਕੋਟਲੇ ਉੱਥੇ ਜੰਗ ਹੋਇਆ, ਉੱਥੇ ਵੱਢਿਆ ਸੀ ਇਹ। ਉਹਦੇ ਪੈਰੂਕਾਰਾਂ ਨੇ ਇਹਨੂੰ ਪੀਰ ਬਣਾ ਦਿੱਤਾ, ਇੱਕ ਦੁਰਾਚਾਰੀ ਬੰਦੇ ਨੂੰ। ਪੀਰ ਜੈਨ ਦਾ ਕੋਟਲਾ ਨਗਰ ਵਸਿਆ ਅਤੇ ਗੁਰੂ ਨਾਨਕ ਦੇ ਘਰ ਦੇ ਵਿੱਚ ਬੁੱਤ ਪ੍ਰਸਤੀ ਨੂੰ ਕੋਈ ਥਾਂ ਨਹੀਂ ਹੈ। ਫੋਟੋਆਂ ਭਾਵੇਂ ਗੁਰੂ ਸਾਹਿਬ ਦੀਆਂ ਵੀ ਹੋਣ, ਉਹਨਾਂ ਦੀ ਪੂਜਾ ਕਰਨ ਦਾ ਅਧਿਕਾਰ ਕਿਸੇ ਸਿੱਖ ਨੂੰ ਨਹੀਂ। ਫੋਟੋ ਲਾਓ, ਮਹਾਂਪੁਰਸ਼ਾਂ ਦੀਆਂ ਲਾਓ। ਜਦੋਂ ਕੋਈ ਫੋਟੋਆਂ ਦੀ ਪੂਜਾ ਕਰੇਗਾ ਤਾਂ ਸਮਝ ਲੈਣਾ ਵੀ ਸਿੱਖੀ ਤੋਂ ਥਿੜ ਗਏ। ਪੂਜਾ ਗੁਰੂ ਗ੍ਰੰਥ ਸਾਹਿਬ ਦੀ, ਘਰ ਦੇ ਵਿੱਚ ਗੁਟਕਾ ਉਹਦੀ ਪੂਜਾ ਕਰ ਸਕਦੇ ਹੋ, ਇਕੱਲਾ ਮੂਲ ਮੰਤਰ ਲਿਖਿਆ ਉਹਦੀ ਵੀ ਪੂਜਾ ਕਰ ਸਕਦੇ ਹੋ, ਲੇਕਿਨ ਫੋਟੋ ਦੀ ਨਹੀਂ। ਪਹਿਲੀ ਤਾਂ ਗੱਲ ਹੈ, ਫੋਟੋ ਅਸਲੀ ਹੈ ਕਿੱਥੇ? ਮੈਂ ਨਿਸ਼ਚੇ ਨਾਲ ਕਹਿੰਦਾ ਵੀ ਗੁਰੂ ਨਾਨਕ ਦੀ ਅਸਲ ਫੋਟੋ ਜਿਹੜੀ ਬਗਦਾਦ ਦੇ ਵਿੱਚ ਹੈ, ਜਿਹੜੀ ਗੁਰੂ ਸਾਹਿਬ ਦੇ ਸਾਹਮਣੇ ਬੈਠ ਕੇ ਉਸ ਵੇਲੇ ਮੁਜ਼ੱਫਰ ਨੇ ਫੋਟੋ ਦਾ ਉਤਾਰਾ ਕੀਤਾ, ਉਦੋਂ ਹੱਥ ਦੇ ਨਾਲ ਫੋਟੋ ਬਣਾਉਣ ਦਾ ਆਰਟ ਸੀ ਲੋਕਾਂ ਵਿੱਚ, ਅੱਜ ਵੀ ਹੈ। ਹੱਥ ਦੇ ਨਾਲ ਉਹੀ ਸ਼ਕਲ ਦੀ ਫੋਟੋ ਮੈਂ ਖੁਦ ਦੇਖਿਆ ਕਿ ਇਸ ਦਾ ਚਮਤਕਾਰ। ਇਹ ਕੋਈ ਔਰਤ ਜਿਹੜੀ ਇਹੀ ਬਿਜ਼ਨਸ ਕਰਦੀ ਸੀ, ਕਾਗਜ਼ ਅਤੇ ਪੈਨਸਲ ਉਹਦੇ ਹੱਥ ਵਿੱਚ ਹੈ, ਉਹ ਮੇਰੇ ਕੋਲ ਆ ਕੇ ਇੰਗਲਿਸ਼ ਦੇ ਵਿੱਚ ਉਹਨੇ ਮੈਨੂੰ ਕੁਛ ਕਿਹਾ ਜਿਹਦਾ ਮੈਨੂੰ ਕੋਈ ਪਤਾ ਨਹੀਂ ਲੱਗਿਆ, ਮੈਂ ਇੰਗਲਿਸ਼ ਨਹੀਂ ਜਾਣਦਾ, ਥੋੜ੍ਹੀ ਬਹੁਤ ਸਮਝ ਆ ਜਾਂਦੀ ਹੈ, ਪਰ ਮੇਰੇ ਨਾਲ ਹਮੇਸ਼ਾ ਇੰਗਲਿਸ਼ ਬੋਲਣ ਵਾਲੇ ਸੁਣਨ ਵਾਲੇ ਨਾਲ ਹੀ ਰਹਿੰਦੇ ਆ ਜਦੋਂ ਬਾਹਰ ਹੋਈਦਾ। ਉਹ ਮੈਨੂੰ ਭਾਈ ਸੁਖਮਿੰਦਰ ਸਿੰਘ ਜੀ ਨੇ ਕਹਿੰਦੇ, ਬਾਬਾ ਜੀ ਤੁਹਾਨੂੰ ਪੁੱਛਦੀ ਹੈ ਵੀ ਮੈਂ ਫੋਟੋ ਖਿੱਚਦਾ ਤੁਹਾਡੀ। ਮੈਂ ਕਿਹਾ ਸੁਖਮਿੰਦਰ ਹਾਂ, ਕੈਮਰਾ ਇਹਦੇ ਕੋਲ ਨਹੀਂ ਕੋਈ, ਅਤੇ ਫੋਟੋ ਕਾਹਦੇ ਨਾਲ ਖਿੱਚੂਗੀ? ਦੂਸਰੀ ਗੱਲ ਆ ਵੀ ਇਹ ਕਿਉਂ ਖਿੱਚੂਗੀ ਮੇਰੀ ਫੋਟੋ?
ਉਹਨੇ ਪੁੱਛਿਆ ਵੀ ਤੂੰ ਫੋਟੋ ਕਿਹੋ ਜਿਹੀ ਪਈ? ਉਹ ਕਹਿੰਦੀ ਮੈਂ ਆਪਣੇ ਕੋਲ ਵਾਸਤੇ ਨਹੀਂ, ਵੀ ਮੇਰਾ ਤਾਂ ਧੰਦਾ ਇਹ ਵੀ ਜੇ ਮਿਸਟਰ ਸਿੰਘ ਨੂੰ ਫੋਟੋ ਚਾਹੀਦੀ ਹੈ ਮੈਂ ਇਹਦੀ ਫੋਟੋ ਬਣਾ ਕੇ ਦੇ ਦਿਆਂ ਇਹਨੂੰ। ਮੈਂ ਕਿਹਾ ਸੁਖਮਿੰਦਰ ਸਿੰਘ ਵੀ ਚਲੋ ਇਹਦਾ ਆਰਟ ਦੇਖੀ। ਉਹ ਕਹਿੰਦਾ ਵੀ ਹੱਥ ਨਾਲ ਬਣਾਊਗੀ। ਮੈਂ ਕਿਹਾ ਇਹਨੂੰ ਪੁੱਛ ਵੀ ਕਿ ਪੈਸੇ ਕਿੰਨੇ ਲਓ? ਉਹ ਕਹਿੰਦੀ $20। ਗਿਆ ਕੋਈ ਗੱਲ ਨਹੀਂ ਹੈ ਵੀ ਬਣਾਏ ਤਾਂ ਆਰਟ ਤਾਂ ਦੇਖ ਲਈਏ। ਉਹਦੀ ਬੀਬੀ ਦੀ ਬਣਾਈ ਫੋਟੋ, ਮੇਰੀ ਫੋਟੋ ਬਣਾਈ, ਔਰ ਮੇਰਾ ਖਿਆਲ ਮਿੰਟ 5 ਕੁ ਲਾਏ ਹੋਣਗੇ ਜਾਂ ਵੱਧ ਤੋਂ ਵੱਧ 10। ਮੇਰੇ ਕਨੀਆਂ ਇੱਕ ਵਾਰੀ ਦੇਖ ਲਿਆ ਕਿ ਪੈਨਸਲ ਐਂ ਚੱਲਦੀ ਸੀ ਉਹਦੀ, ਐਂ ਦੇਖ ਲਿਆ ਕਿ ਐਂ ਚੱਲਦੀ ਸੀ। ਮੈਂ ਕਹੀ ਇਹ ਕਮਲੀ ਹੋਈ ਵੀ ਹੈ, ਹੱਥ ਨਾਲ ਫੋਟੋ ਕਿਸ ਤਰ੍ਹਾਂ ਬਣਾ ਦੂ? ਇਹ 10 ਮਿੰਟਾਂ ਤੋਂ ਬਾਅਦ ਮੇਰੀ ਫੋਟੋ ਮੇਰੇ ਸਾਹਮਣੇ ਬਣਾ ਦਿੱਤੀ ਅਤੇ $20 ਨਹੀਂ ਲੈ ਲਏ। ਇਹ ਮੈਂ ਇਸ ਕਰਕੇ ਕਹਿ ਰਿਹਾ ਵੀ ਅੱਜ ਵੀ ਇਹ ਆਰਟ ਜਿਉਂਦਾ ਹੈ। ਗੁਰੂ ਨਾਨਕ ਦੇ ਵੇਲੇ ਸਿਖਰਾਂ 'ਤੇ ਸੀ। ਗੁਰੂ ਨਾਨਕ ਸਾਹਿਬ ਇੱਕ ਪੱਥਰ 'ਤੇ ਬੈਠੇ ਸਨ, ਉੱਥੇ ਬੈਠਿਆਂ ਉਸ ਵੇਲੇ ਦੇ ਫੋਟੋ ਬਣਾਉਣ ਵਾਲੇ ਕਾਰੀਗਰ ਨੇ ਗੁਰੂ ਨਾਨਕ ਦੀ ਬਗਦਾਦ 'ਚ ਫੋਟੋ ਬਣਾਈ। ਕਿੰਨੇ ਸੋਹਣੇ ਨੈਣ ਅਕਸਰ ਗੁਰੂ ਨਾਨਕ ਸਾਹਿਬ ਜੀ ਦੇ, ਉਹ ਕਿਸ ਤਰ੍ਹਾਂ ਦਾ ਰੰਗ ਚਮਕਦਾ ਹੈ। ਅਤੇ ਆਹ ਜਿਹੜੀਆਂ ਫੋਟੋਆਂ ਬਣਾਈਆਂ ਇਹਦੇ 'ਚ ਕਰਿਆ ਕੀ ਪਿਆ? ਗੁਰੂ ਨਾਨਕ ਦੀ ਸ਼ਕਲ ਕਿਹੋ ਜਿਹੀ ਫੋਟੋ ਕਿਸਦੀ? ਫੋਟੋਆਂ ਦੇ ਮਗਰ ਨਹੀਂ ਕਦੇ ਪੈਣਾ ਖਾਲਸਾ ਜੀ, ਕਿਸੇ ਨੇ ਬੁਰਾ ਨਹੀਂ ਬਣਾਉਣਾ। ਮੈਂ ਹੋਈਆਂ ਗੱਲਾਂ ਦਾ ਗਵਾਹ ਹੈ ਜਿਹੜੀਆਂ, ਜਾਂ ਪਿੱਛੇ 300 ਸਾਲ ਆਇਆ ਖਾਲਸੇ ਦਾ, ਪਿੰਡ ਪਿੰਡ ਦੀਮਾਨ ਲੱਗੇ, ਸ਼ਹਿਰਾਂ 'ਚ ਦੀਮਾਨ ਲੱਗੇ, ਬਹੁਤ ਕੁਛ, ਮਤਲਬ ਉਤਸ਼ਾਹ ਬੜਾ ਹੋਇਆ। ਮਾਛੀਵਾੜੇ ਸਾਹਿਬ ਉੱਥੇ ਦੀਵਾਨ ਸੀ, ਉੱਥੇ ਇੱਕ ਸੱਜਣ ਮਿਲਿਆ, ਕਹਿੰਦੇ ਜੀ ਮਾਤਾ ਸਾਹਿਬ ਕੌਰ ਦੀਆਂ ਫੋਟੋਆਂ ਮੈਂ ਤਿਆਰ ਕੀਤੀਆਂ, ਮੈਨੂੰ ਵੀ ਚਾਅ ਹੋਇਆ। ਆਪਣੀ ਮਾਂ ਦੀ ਗੱਲ ਸੁਣ ਕੇ ਕਿਹਨੂੰ ਨਹੀਂ ਚਾਅ ਹੋਊਗਾ? ਸ਼ੁਕਰ ਹੈ ਮਾਤਾ ਸਾਹਿਬ ਕੌਰ ਦੀ ਕਿਤੇ ਚਿੱਤਰ ਹੈ ਹੀ ਨਹੀਂ ਸੀ ਸਾਡੇ ਕੋਲ। ਮੈਂ ਉਹਨੂੰ ਕਿਹਾ ਵੀ ਤੂੰ ਬੜਾ ਚੰਗਾ ਕੰਮ ਕੀਤਾ, ਵੀ ਦਿਖਾ ਦੇਣਾ। ਮਾਤਾ ਸਾਹਿਬ ਕੌਰ ਦੀ ਫੋਟੋ ਦਿਖਾਈ ਅਤੇ ਮੈਨੂੰ ਵੀ ਇੰਨੀ ਚੰਗੀ ਲੱਗੀ ਵੀ ਇੱਕ ਵਾਰੀ ਤਾਂ ਮੇਰਾ ਵੀ ਜੀ ਕਰਿਆ ਵੀ ਮੱਥਾ ਟੇਕਦਾ ਮਾਤਾ ਨੂੰ। ਪਰ ਮੈਂ ਜੋ ਟਕਸਾਲ 'ਚ ਪੜ੍ਹਿਆ ਸੀ, ਜੋ ਸਿਧਾਂਤ ਗੁਰੂ ਗੋਬਿੰਦ ਸਿੰਘ ਦਾ ਪੜ੍ਹਿਆ ਸੀ, ਰਹਿਤਨਾਮੇ ਪੜ੍ਹੇ ਸੀ, ਜੋ ਗੁਰਮਤਿ ਦੇ ਸਿਧਾਂਤ ਨੂੰ ਪੜ੍ਹਿਆ ਸੀ, ਉਹਦੇ ਕਾਰਨ ਮੈਂ ਮੱਥਾ ਤਾਂ ਨਹੀਂ ਟੇਕ ਸਕਿਆ। ਮੈਂ ਉਹਦੀ ਸ਼ਲਾਘਾ ਕੀਤੀ, ਮੈਂ ਸੱਜਣਾ ਤੂੰ ਇਹ ਪੰਥ ਲਈ ਬਹੁਤ ਵਧੀਆ ਕੰਮ ਕੀਤਾ। ਝੱਟ ਹੀ ਮੇਰੇ ਮਨ 'ਚ ਖਿਆਲ ਆਇਆ ਵੀ ਇਹਨੂੰ ਪੁੱਛਾਂ ਤਾਂ ਸੀ ਵੀ ਤੈਨੂੰ ਇਹ ਫੋਟੋ ਮਿਲੀ ਕਿੱਥੋਂ? ਮੈਂ ਕਿਹਾ ਮਾਤਾ ਸਾਹਿਬ ਕੌਰ ਦੀ ਫੋਟੋ ਕਿੱਥੋਂ ਮਿਲੀ ਤੈਨੂੰ? ਕਹਿੰਦਾ ਮੈਨੂੰ ਕਿੱਥੋਂ ਮਿਲਣੀ ਸੀ?

ਪੱਥਰਾਂ ਦੀਆਂ ਮੂਰਤਾਂ ਦਾ ਖੰਡਨ ਹੈ ਅਤੇ ਕਾਗਜ਼ ਦੀ ਮੂਰਤ ਦਾ ਵੀ ਖੰਡਨ ਹੈ। ਹਾਂ ਇੱਕ ਗੱਲ ਹੈ, ਅਜਾਇਬ ਘਰਾਂ ਦੇ ਵਿੱਚ ਫੋਟੋਆਂ ਲੱਗੀਆਂ ਹਨ, ਜੇ ਅਜਾਇਬ ਘਰਾਂ 'ਚ ਲੱਗੀਆਂ ਤੁਸੀਂ ਵੀ ਆਪਣੇ ਘਰ ਚਲਾ ਸਕਦੇ ਹੋ। ਅਜਾਇਬ ਘਰਾਂ ਦੇ ਵਿੱਚ ਮਹਾਂਪੁਰਸ਼ਾਂ ਦੀਆਂ, ਸੂਰਵੀਰਾਂ ਦੀਆਂ, ਯੋਧਿਆਂ ਦੀਆਂ, ਗੁਰੂ ਸਾਹਿਬਾਨਾਂ ਦੀਆਂ ਸਭ ਦੀਆਂ। ਇਸ ਕਰਕੇ ਨਕਲੀ ਮੂਰਤ ਅਸਲੀ ਨਾ ਹੈ, ਅਸਲ ਹੈ ਨਾਮ, ਨਕਲੀ ਹੈ ਮੂਰਤ। ਸਾਨੂੰ ਫੋਟੋਆਂ ਦਾ ਬਜ਼ਾਰੀ ਨਹੀਂ ਬਣਾਇਆ। ਸਤਿਗੁਰੂ ਮਹਾਰਾਜ ਸਾਹਿਬ ਕਿਰਪਾ ਕਰਨ, ਸ਼ਬਦ ਦੇ ਪੁਜਾਰੀ ਰਹਿਣਾ ਹੈ। ਅਤੇ ਆਓ ਆਪਾਂ ਜਿਹੜੀ ਗੱਲ ਗੁਰੂ ਅਰਜਨ ਦੇਵ ਮਹਾਰਾਜ ਦਾ ਜਿਹੜਾ ਵੱਡਾ ਕਾਰਨ ਉਹ ਹੈ ਬਾਦਸ਼ਾਹ ਦਾ ਤੁਸਪਣਾ। ਇਹ ਸੌਦਾ ਹੋਇਆ ਕਿ ਅਹਿਮਦ ਸਰਹੰਦੀ, ਇਹ ਮੈਂ ਤਾਂ ਕੀਤੀ ਆ ਵੀ ਫੋਟੋਆਂ ਦੀ ਤਾਂ ਇੱਕ ਪਾਸੇ ਰਹੀ, ਵੀ ਉਹਨਾਂ ਲੋਕਾਂ ਦੀਆਂ ਕਬਰਾਂ ਪੂਜੀਆਂ ਜਾ ਰਹੀਆਂ ਨੇ ਪੰਜਾਬ ਦੇ ਜਿਹੜੇ ਸਾਡੇ ਦੁਸ਼ਮਣ ਸੀ। ਖਾਲਸੇ ਨੇ ਤੇਗਾਂ ਮਾਰ ਕੇ ਉਹਨਾਂ ਨੂੰ ਸਾਹਿਬਜ਼ਾਦਿਆਂ ਦੇ ਕਾਤਲਾਂ ਨੂੰ ਵੱਢਿਆ, ਮਾਰਿਆ, ਮੁਕਾਇਆ, ਅਤੇ ਉਹਨਾਂ ਦੀਆਂ ਕਬਰਾਂ 'ਤੇ ਅੱਜ ਵੀ ਫੁੱਲ ਚੜ੍ਹਾਉਣ ਵਾਲੇ ਅਗਿਆਨੀ ਲੋਕ ਹੈ। ਆਖੇ ਜੀ ਅਸੀਂ ਗ੍ਰਿਸਤੀ ਹੁੰਦੇ ਹਾਂ, ਅਸੀਂ ਤਾਂ ਸਾਰਿਆਂ ਨੂੰ ਇਹ ਮੰਨਣਾ ਹੁੰਦਾ, ਮੰਨੀ ਚਲੋ ਪੱਲੇ ਕੀ ਪਏਗਾ। ਇੱਕ ਦੀ ਪੂਜਾ ਹੈ, ਕਿਰਤਮ ਪੂਜਾ ਗੁਰੂ ਨਾਨਕ ਨੇ ਬੰਦ ਕੀਤੀ, ਕਰਤੇ ਦੀ ਪੂਜਾ ਕਰਾਈ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਵਿਕਟੋਰੀਆ ਦੇ ਵਿੱਚ ਕਲਕੱਤੇ ਇੱਕ ਤਸਵੀਰ ਪਈ ਹੈ ਜਿਹੜੀ ਦਿਖਾਉਣ 'ਤੇ ਹਟ ਗਏ ਹੁਣ, ਕਿਸੇ ਵੇਲੇ ਦਿਖਾਉਂਦੇ ਸੀ। ਉਹ ਫੋਟੋ ਅਸਲ ਹੈ। ਉਹਦੀ ਕਹਾਣੀ ਹੈ, ਜਦੋਂ ਆਸਾਮ ਵਿੱਚ ਮਹਾਰਾਜ ਗਏ ਹੈ ਤਾਂ ਮਾਤਾ ਨੇ ਕਿਹਾ ਮਹਾਰਾਜ ਕੋਈ ਨਿਸ਼ਾਨੀ ਦੇ ਦਿਓ। ਮਹਾਰਾਜ ਕਹਿੰਦੇ ਨਿਸ਼ਾਨੀ ਤਾਂ ਸ਼ਬਦ ਦੀ ਹੈ, ਸ਼ਬਦ ਪੜਿਆ। ਕਹਿੰਦੇ ਨਹੀਂ ਮਹਾਰਾਜ, ਤੁਹਾਡਾ ਸਰੂਪ ਮੈਂ ਸਾਹਮਣੇ ਰੱਖ ਕੇ ਤੁਹਾਡੀ ਸ਼ਕਲ ਨੂੰ ਅੰਤਰਾਤਮੇ ਜਾਪ ਕਰਿਆ ਕਰੂੰ, ਤੁਹਾਡਾ ਸਰੂਪ ਚਾਹੀਦਾ ਹੈ। ਮਹਾਰਾਜ ਨੇ ਆਗਿਆ ਦੇ ਦਿੱਤੀ ਹੋਈ। ਮੁਜ਼ੱਫਰ ਆਇਆ ਫੋਟੋ ਬਣਾਉਣ ਵਾਲਾ, ਗੁਰੂ ਸਾਹਿਬ ਦੀ ਗਲ ਤੱਕ ਫੋਟੋ ਬਣੀ, ਇਸ ਤੋਂ ਬਾਅਦ ਚਿਹਰੇ ਦੀ ਫੋਟੋ ਨਾ ਬਣਾ ਸਕਿਆ। ਮਹਾਰਾਜ ਕਹਿੰਦੇ ਕਿਆ ਬਾਤ ਹੈ? ਕਹਿੰਦਾ ਹਜ਼ੂਰ ਚਿਹਰੇ ਦੀ ਫੋਟੋ, ਮੈਂ ਚਿਹਰੇ ਤੋਂ ਬਿਨਾਂ ਬਾਕੀ ਵਜ਼ੂਦ ਦੀ ਫੋਟੋ ਕਿਸੇ ਹੱਥ ਫੋਟੋ ਨਾ ਬਣ ਸਕੀ, ਇਹ ਕੋਈ ਗੁਰੂ ਦੀ ਖੇਡ ਸੀ। ਮਹਾਰਾਜ ਕਹਿੰਦੇ ਇਹ ਬੁਰਸ਼ ਮੈਨੂੰ ਦੇ, ਇਹ ਕਾਗਜ਼ ਮੈਨੂੰ ਦੇ। ਅਧੂਰੀ ਬਣੀ ਹੋਈ ਫੋਟੋ ਮਹਾਰਾਜ ਨੇ ਆਪਣੇ ਹੱਥਾਂ ਵਿੱਚ ਲਈ। ਪਹਿਲੀ ਗੱਲ ਆ, ਆਪਣੀ ਫੋਟੋ ਆਪ ਬਣਾਉਣੀ ਬਹੁਤ ਔਖੀ ਹੁੰਦੀ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਗਲ ਤੋਂ ਇੱਥੋਂ ਲੈ ਕੇ ਚਿਹਰੇ ਦੀ ਫੋਟੋ ਬਣਾਉਂਦੇ ਨੇ ਆਪ, ਜਿਹਾ ਜਿਹਾ ਚਿਹਰਾ ਸੀ ਮਹਾਰਾਜ ਦਾ। ਫੋਟੋ ਬਣ ਗਈ। ਮੁਜ਼ੱਫਰ ਨੂੰ ਪੁੱਛਿਆ ਵੀ ਕਿਆ ਬਾਤ ਹੈ, ਤੇ ਤੂੰ ਕਿਉਂ ਨਹੀਂ ਬਣੀ, ਤੇਰਾ ਤਾਂ ਕੰਮ ਹੈ ਨਹੀਂ ਸਿੱਧਾ, ਅਸੀਂ ਇਹ ਫੋਟੋਆਂ ਥੋੜ੍ਹੀਆਂ ਬਣਾਉਣੇ ਆਉਂਦੇ, ਕਿੰਨੀ ਸੋਹਣੀ ਬਣ ਗਈ ਫੋਟੋ, ਹੁਣ ਤੂੰ ਮੈਚਿੰਗ ਕਰਕੇ ਦੇਖ ਇਹ ਫੋਟੋ ਅਤੇ ਮੇਰੇ ਚਿਹਰੇ ਦਾ ਕੋਈ ਫਰਕ ਤਾਂ ਨਹੀਂ? ਕਹਿੰਦੇ ਨਹੀਂ ਮਹਾਰਾਜ ਕੋਈ ਫਰਕ ਨਹੀਂ। ਫਿਰ ਤੇ ਤੂੰ ਕਿਉਂ ਨਹੀਂ ਬਣੀ? ਕਹਿੰਦਾ ਮਹਾਰਾਜ ਜਿਵੇਂ ਸੂਰਜ ਵੱਲ ਕੋਈ ਵੇਖ ਨਹੀਂ ਸਕਦਾ ਅਤੇ ਅੱਖਾਂ ਚੁੰਦਲਾ ਜਾਂਦੀਆਂ ਨੇ, ਜਦੋਂ ਮੈਂ ਤੁਹਾਡੇ ਚਿਹਰੇ ਵੱਲ ਦੇਖਦਾ ਸੀ ਮੇਰੀਆਂ ਅੱਖਾਂ ਚੁੰਦਲਾ ਜਾਂਦੀਆਂ ਸੀ। ਪ੍ਰਤਾਪ ਹੀ ਐਡਾ ਬੜਾ ਚਿਹਰੇ ਦਾ। ਅੱਜ ਵੀ ਜਾ ਕੇ ਕੋਈ ਬੰਦਾ ਤੁਹਾਡੇ ਵਿੱਚੋਂ ਪੜਚੋਲ ਕਰੇ ਅਤੇ ਦੇਖਿਓ, ਉਹੀ ਰੰਗ, ਉਹੀ ਬੁਰਸ਼, ਉਹੀ ਸ਼ਾਹੀ। ਅਤੇ ਜਿਹੜਾ ਤਾਂ ਫੋਟੋ ਬਣਾਉਣ ਦੇ ਹੱਥਾਂ ਦੇ ਨਾਲ ਜਿਹੜੀ ਮਹਾਰਾਜ ਦਾ ਤੇਗ ਬਣਾਇਆ ਇੱਥੇ ਤੱਕ, ਉਹਦਾ ਰੰਗ ਫਿੱਕਾ ਪੈ ਗਿਆ। ਜਿਹੜਾ ਚਿਹਰਾ ਹਜ਼ੂਰ ਗੁਰੂ ਤੇਗ ਬਹਾਦਰ ਨੇ ਬਣਾਇਆ ਉਹਦਾ ਚਿਹਰਾ ਉਵੇਂ ਜਿਵੇਂ ਦਮਕਦਾ ਹੈ। ਇਹ ਗੁਰੂ ਸਾਹਿਬ ਦੇ ਹੱਥਾਂ ਦੀ ਬਰਕਤ ਹੈ। ਫਿਰ ਵੀ ਮਹਾਰਾਜ ਨੇ ਇਹ ਨਹੀਂ ਕਿਹਾ ਵੀ ਲੈ ਮਾਈ ਤੈਨੂੰ ਫੋਟੋ ਦੇਣੇ, ਇਹਦੀ ਪੂਜਾ ਕਰ ਲਿਆ ਕਰ ਸਾਡੇ। ਨਹੀਂ, ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ ਹੈ। ਇਸ ਕਰਕੇ ਉਸ ਅਹਿਮਦ ਸਰਹੰਦੀ ਦੀ ਕਬਰ ਪੂਜੀ ਜਾ ਰਹੀ ਹੈ ਅਤੇ ਕਈ ਥਾਂ 'ਤੇ ਫੋਟੋਆਂ ਪੂਜੀਆਂ ਜਾ ਰਹੀਆਂ, ਅਤੇ ਹੁਣ ਤਾਂ ਇੱਕ ਨਵਾਂ ਕੰਮ

ਮੁਹਿੰਮ ਚੱਲੀ ਹੈ ਕਿ ਨਵੀਂ ਬਚ ਜਾਓ ਜੀ, ਇਹ ਤੋਂ ਬਾਅਦ ਹੁੰਦਾ। ਤੁਹਾਨੂੰ ਇਹ ਸਾਬਤ ਕਰਨ ਦੇ ਲਈ ਕਿ ਤੁਸੀਂ ਵੀ ਬੁੱਤਪਰਸਤ ਹੋ, ਗੁਰੂ ਨਾਨਕ ਦੀਆਂ ਪੱਥਰ ਦੀਆਂ ਮੂਰਤੀਆਂ, ਗੁਰੂ ਗੋਬਿੰਦ ਸਿੰਘ ਦੀ ਪੱਥਰ ਦੀ ਮੂਰਤੀ, ਇਹ ਮੂਰਤੀਆਂ ਦਾ ਜ਼ੋਰਾਂ 'ਤੇ ਕੰਮ ਚੱਲ ਰਿਹਾ। ਪੰਜਾਬ ਨੂੰ ਬਈਆਂ ਦਾ ਪੰਜਾਬ ਬਣਾਉਣ ਵਾਸਤੇ ਪੰਜਾਬੀ ਲੋਕ ਬਾਹਰ ਆ ਗਏ ਅਤੇ ਧੜਾਧੜ ਉੱਥੇ ਹਰ ਨਗਰ ਸ਼ਹਿਰ ਦੇ ਵਿੱਚ ਬਈਏ ਆ ਗਏ ਨੇ, ਉੱਥੇ ਦੇ ਵਸਨੀਕ ਬਣ ਰਹੇ। ਕਦੇ ਪੰਜਾਬ ਦੀ ਚਿੰਤਾ ਕਰੋ, ਜਿਸ ਨੂੰ ਗੁਰੂ ਸਾਹਿਬ ਨੇ ਕਿਹਾ ਸੀ ਫੇਰ ਕਰੂੰਗਾ ਖਾਲਸਾ ਬਸੈ ਵਿੱਚ ਪੰਜਾਬ, ਚਾਰ ਵਰਨ ਕਾ ਏਕ ਰੂਪ ਦੇਖ ਕਰੂੰ ਮੈਂ ਆਪ। ਉਸ ਪੰਜਾਬ ਦੀ ਥੋੜ੍ਹੀ ਬਹੁਤ ਚਿੰਤਾ ਕਰਿਆ ਕਰੋ, ਜੋ ਕੁਛ ਪੰਜਾਬ ਵਿੱਚ ਹੈ, ਪੰਜਾਬ ਦੇਸ਼ ਵਿੱਚ, ਉਹ ਤੁਹਾਨੂੰ ਕਿਤੇ ਹੋਰ ਮਿਲਣਾ ਨਹੀਂ। ਹਰਿਮੰਦਰ ਸਾਹਿਬ ਉੱਥੇ ਹੈ, ਅਕਾਲ ਤਖਤ ਉੱਥੇ ਹੈ, ਆਨੰਦਪੁਰ ਸਾਹਿਬ ਉੱਥੇ ਹੈ, ਦਮਦਮਾ ਸਾਹਿਬ ਉੱਥੇ ਹੈ, ਇਹ ਚੀਜ਼ਾਂ ਉੱਥੇ ਹੀ ਮਿਲਣਗੀਆਂ। ਫਤਿਹਗੜ੍ਹ ਸਾਹਿਬ ਉੱਥੇ ਹੈ, ਕਿੰਨੇ ਇਤਿਹਾਸਿਕ ਤਿਉਹਾਰ ਨੇ। ਗੁਰੂ ਕਿਰਪਾ ਕਰੇ, ਥੋੜ੍ਹਾ ਜਿਹਾ ਮੈਂ ਸਮਾਂ ਜ਼ਿਆਦਾ ਇੱਧਰ ਲੱਗ ਗਿਆ, ਪਰ ਸ਼ਹੀਦੀ 'ਤੇ ਆ ਜਾਈਏ ਇੱਕ ਵਾਰੀ ਫਿਰ। ਆਪ ਸਾਰੀਆਂ ਸੰਗਤਾਂ, ਜੋ ਸਤਿਪੁਰਸ਼ ਕਹਿੰਦੇ ਨੇ ਵੀ ਧੰਨ ਕਹੋ ਗੁਰੂ ਅਰਜਨ ਕੋ, ਧੰਨ ਕਹੋ ਗੁਰੂ ਅਰਜਨ ਕੋ, ਜਿਨ ਨਾਮ ਕਾ ਖੋਲ ਦਿਖਾਇਓ ਖਜ਼ਾਨਾ, ਰਾਗਨ ਹੀ ਰਾਗਨ ਮੈਂ ਸ਼ਬਦ ਬਣਾਏ ਕਰ, ਗ੍ਰੰਥ ਕੀ ਉਹ ਹੈ ਸੁਮੇਰ ਸਮਾਨਾ। ਉਹ ਗੁਰੂ ਅਰਜਨ ਦੇਵ ਜੀ ਨੂੰ ਕਹਿੰਦੇ ਮੱਥਾ ਟੇਕੋ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ। ਮਹਾਰਾਜ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਕਾਰਜ ਸੀ ਇਸਲਾਮ ਦੇ ਵਿੱਚ, ਨਿੱਕੇ ਨਿੱਕੇ ਬੱਚਿਆਂ ਤੋਂ ਇਹ ਵਿੱਦਿਆ ਸ਼ੁਰੂ ਹੋ ਜਾਂਦੀ ਹੈ, ਇੱਕ ਗੱਲ ਪੜ੍ਹਾਈ ਜਾਂਦੀ ਹੈ। ਮੈਂ ਹੈਰਾਨ ਰਹਿ ਗਿਆ ਇਸ ਗੱਲ ਤੋਂ, ਉਸ ਤਸਵਪਣੇ ਤੋਂ, ਔਰ ਮੇਰੇ ਹਿਰਦੇ 'ਚ ਰੜਕਦੀ ਵੀ ਹੈ ਇਹ ਗੱਲ। ਪਰ ਮੈਂ ਸੋਚਿਆ ਵੀ ਜੇ ਇਹਦੇ ਹੀ ਘਰ ਦੇ ਵਿੱਚ ਬੈਠ ਕੇ ਮੈਂ ਇਹਦਾ ਅਪਮਾਨ ਕਰਾਂ, ਮੇਰੇ ਲਈ ਸ਼ੋਭਾ ਨਹੀਂ ਹੈ। ਗੱਲ ਕੀ ਸੀ, ਗੁਰੂ ਸਾਹਿਬ ਵਾਸਤੇ ਬਰਤਨ ਵਾਸਤੇ ਮੈਨੂੰ ਪਿਓਰ ਅਤਰ ਚਾਹੀਦਾ ਹੁੰਦਾ। ਮੈਂ ਬਹੁਤ ਸਾਰੀਆਂ ਜਗ੍ਹਾ ਖੋਜੀਆਂ, ਸਿੰਥੈਟਿਕ ਮਿਲਦਾ ਰਿਹਾ ਮੈਨੂੰ। ਮੈਨੂੰ ਚਾਹੀਦਾ ਨਹੀਂ ਸੀ, ਦੁਨੀਆ ਨੂੰ ਪਸੰਦ ਹੈ ਸਿੰਥੈਟਿਕ, ਵੀ ਮੇਰੇ ਪਾਤਸ਼ਾਹ ਵਾਸਤੇ ਪਿਓਰ ਹੀ ਚਾਹੀਦਾ। ਚਲੋ ਹੌਲੀ ਹੌਲੀ ਹੌਲੀ ਹੌਲੀ ਲੱਭਦਿਆਂ ਗੁਰੂ ਨੇ ਕਿਰਪਾ ਕੀਤੀ, ਮੈਂ ਟਿਕਾਣੇ 'ਤੇ ਲੱਭ ਗਿਆ। ਮੈਨੂੰ ਕਿਸੇ ਨੇ ਕਨਸੋਲ ਦਿੱਤੀ ਵੀ ਉਹ ਅਤਰ ਫਲਾਣੇ ਥਾਂ 'ਤੇ ਮੁਸਲਮਾਨ ਦੀ ਦੁਕਾਨ 'ਤੇ ਵੀ ਹੈ ਪੰਜਾਬ 'ਚ। ਮੈਨੂੰ ਉਸ ਥਾਂ 'ਤੇ ਕਾਰਜ ਸੀ, ਮੈਂ ਉੱਥੇ ਚਲਿਆ ਗਿਆ। ਉਹਦਾ ਬੱਚਾ ਸੀ, ਉਹ ਆਇਆ, ਚਲੋ ਰਿਸਪੈਕਟ ਨਾਲ ਬਿਠਾਇਆ। ਹਰ ਦੁਕਾਨਦਾਰ ਗਾਹਕ ਨੂੰ ਰਿਸਪੈਕਟ ਤਾਂ ਦਿੰਦਾ ਹੀ ਹੈ, ਮੈਨੂੰ ਵੀ ਦਿੱਤੀ। ਇਹਨੇ ਨੂੰ ਉਹ ਭਾਈ ਆਪ ਆ ਗਿਆ ਜਿਹੜਾ ਵੱਡਾ ਸੀ, ਸੀ ਵੀ ਬੰਦਗੀ ਵਾਲਾ। ਦੇਖੋ ਜਿਹੜੀ ਉਹਦੀ ਚਿਹਰੇ 'ਤੇ ਬੰਦਗੀ ਦੀ ਝਲਕ ਸੀ ਉਹਦੀ ਮੈਂ ਸ਼ਲਾਘਾ ਕਰਦਾ। ਕਹਿੰਦਾ ਹਾਂਜੀ ਦੱਸੋ। ਮੈਂ ਕਿਹਾ ਜੀ ਅਤਰ ਚਾਹੀਦਾ। ਕਹਿੰਦਾ ਜੀ ਕਈ ਕਿਸਮ ਦਾ ਮੇਰੇ ਕੋਲ। ਮੈਂ ਕਿਹਾ ਸ਼ੀਸ਼ੀਆਂ ਖੋਲਣ ਤੋਂ ਪਹਿਲਾਂ ਇੱਕ ਗੱਲ ਸੁਣ ਲੈ, ਸਿੰਥੈਟਿਕ ਹੈ? ਕਹਿੰਦਾ ਜੀ ਮਿਲੂਗੇ ਸਿੰਥੈਟਿਕ। ਮੈਂ ਕਿਹਾ ਮੈਨੂੰ ਚਾਹੀਦਾ ਨਹੀਂ ਸਿੰਥੈਟਿਕ। ਕਹਿੰਦਾ ਜੀ ਫਿਰ ਉਹ ਨਹੀਂ ਮਿਲ ਸਕਦਾ, ਕਿਤੋਂ ਵੀ ਨਹੀਂ ਮਿਲਣਾ। ਮੈਂ ਕਿਹਾ ਕਿਤੋਂ ਵੀ ਨਹੀਂ ਮਿਲਣਾ? ਜੇ ਮੈਨੂੰ ਇਹ ਪਤਾ ਵੀ ਸਿੰਥੈਟਿਕ ਹੁੰਦਾ ਤਾਂ ਤੇਰਾ ਕੀ ਖਿਆਲ ਹੈ ਵੀ ਮੈਨੂੰ ਅਦਰ ਬਾਰੇ ਨਹੀਂ ਪਤਾ ਵੀ ਕਿੱਥੋਂ ਮਿਲਦਾ? ਕਹਿੰਦਾ ਹਾਂ ਜੀ ਕਨੌਜ ਤੋਂ ਮਿਲਦਾ। ਮੈਂ ਕਿਹਾ ਮੰਗਵਾਉਂਦਾ ਹੀ ਕਨੌਜ ਤੋਂ ਆ, ਇਸ ਕਰਕੇ ਮੇਰੇ ਲਈ ਉਹ ਸੁੱਖ ਹੈ, ਮੈਨੂੰ ਖੇਚਲ ਨਹੀਂ ਕਰਨੀ ਪੈਂਦੀ। ਮੈਂ ਜਾਣਾ ਚਾਹੁੰਦਾ ਸੀ ਕਨੌਜ ਅੱਜ ਤੋਂ ਬਹੁਤ ਸਾਲ ਪਹਿਲਾਂ, ਸਾਡੇ ਇਹਦਾ ਕਾਕੇ ਦਾ ਜਦੋਂ ਵਿਆਹ ਉਸ ਇਲਾਕੇ, ਉੱਥੋਂ 40 ਕਿਲੋਮੀਟਰ 'ਤੇ ਕਨੌਜ ਹੈ ਸਾਰਾ। ਅਤੇ ਮੈਂ ਕਿਹਾ ਤੂੰ ਪਾਰਖੂ ਹੈ। ਮੈਨੂੰ ਕਹਿੰਦਾ ਵੀ ਕਿਸ ਪਰਪਜ਼ ਲਈ ਚਾਹੀਦਾ, ਫਿਰ ਉਹਨਾਂ ਨੇ ਪੈਂਤਰਾ ਬਦਲ ਲਿਆ। ਮੈਂ ਸੋਚਿਆ ਵੀ ਸ਼ਾਇਦ ਇਹਨੂੰ ਪਸੰਦ ਆਉਣ ਵਾਲੀ ਮੈਂ ਗੱਲ ਕਰਾਂ, ਵੀ ਰੱਬ ਦਾ ਘਰ ਤਾਂ ਸਾਰੀ ਦੁਨੀਆ ਦਾ ਸਾਂਝਾ ਹੈ। ਮੈਂ ਕਿਹਾ ਮੈਨੂੰ ਖੁਦਾ ਦੇ ਘਰ ਵਾਸਤੇ ਚਾਹੀਦਾ। ਹੈਂ, ਉਹ ਮੇਰੀ ਵੱਲ ਅੱਖਾਂ ਟੱਡ ਕੇ ਦੇਖਿਆ, ਇੱਕ ਸਿੱਖ ਕਿਰਪਾਨ ਧਾਰੀ, ਉਹ ਕਹਿੰਦਾ ਖੁਦਾ ਦੇ ਘਰ ਲਈ, ਅਸੀਂ ਤਾਂ ਖੁਦਾ ਦਾ ਘਰ ਇਕੱਲੀ ਮਸੀਤ ਨੂੰ ਮੰਨਦੇ ਹਾਂ। ਅਤੇ ਹੁਣ ਸਾਡੇ ਗੁਰੂ ਸਾਹਿਬ ਕਹਿੰਦੇ ਅੱਲਾਹ ਏਕ ਮਸੀਤ ਬਸਦਾ, ਅਵਲ ਮੁਰਖ ਕਿਸ ਕੇਰਾ।
ਕਹਿੰਦਾ ਖੁਦਾ ਦੇ ਘਰ ਵਾਸਤੇ? ਮੈਂ ਕਿਹਾ ਹਾਂ ਖੁਦਾ ਦੇ ਘਰ ਵਾਸਤੇ। ਕਹਿੰਦਾ ਜੀ ਸਾਫ਼ ਸਾਫ਼ ਦੱਸੋ। ਮੈਂ ਕਿਹਾ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਾਸਤੇ ਚਾਹੀਦਾ। ਕਹਿੰਦਾ ਜੀ ਖਿਮਾ ਕਰਿਓ ਵੀ ਅਸੀਂ ਕੁਰਾਨ ਤੋਂ ਬਿਨਾਂ ਕਿਸੇ ਹੋਰ ਵਾਸਤੇ ਅਸੀਂ ਅਤਰ ਮੰਗਾ ਵੀ ਨਹੀਂ ਸਕਦੇ, ਇੱਥੇ ਖੜਾ ਉਹ। ਕਹਿੰਦਾ ਮੁਕਾਬਲੇ 'ਚ ਆ ਜਾਊ ਵੀ ਸਾਨੂੰ ਇਹ ਪੜ੍ਹਾਇਆ ਜਾਂਦਾ ਵੀ ਕੁਰਾਨ ਤੋਂ ਬਿਨਾਂ ਹੋਰ ਦੁਨੀਆਂ 'ਚ ਕੋਈ ਪੁਸਤਕ ਨਹੀਂ ਪੂਜਣ ਯੋਗ। ਇਹ ਠੀਕ ਹੈ, ਹਰ ਔਰਤ ਨੂੰ ਇਹ ਸੰਸਕਾਰ ਧਰਮ ਦਿੰਦਾ ਕਿ ਤੇਰੇ ਘਰ ਵਾਲਾ ਤੇਰੇ ਲਈ ਪਰਮੇਸ਼ਰ ਹੈ। ਪਰ ਜਿਹੜੀ ਗਵਾਂਢਣ ਰਹਿੰਦੀ ਹੈ ਉਹਦਾ ਪਤੀ ਵੀ ਤਾਂ ਪਰਮੇਸ਼ਰ ਹੈ ਉਹਦੇ ਲਈ। ਜੇ ਭਲਿਆ ਮਾਨਸਾ ਤੇਰੇ ਲਈ ਕੁਰਾਨ ਇੱਕ ਪੂਜਣ ਯੋਗ ਹੈ, ਸਾਡੇ ਲਈ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਕੋਈ ਨਹੀਂ ਹੈ। ਅਤੇ ਮੈਂ ਉਹਨੂੰ ਥੋੜ੍ਹਾ ਜਿਹਾ ਮਖਾਂ ਥੋੜ੍ਹਾ ਜਿਹਾ ਤਾਂ ਅਹਿਸਾਸ ਕਰਾ ਦਿਆਂ, ਜ਼ਿਆਦਾ ਨਹੀਂ। ਮੈਂ ਕਿਹਾ ਬਾਬਾ ਫਰੀਦ ਵੀ ਮੰਗਦਾ ਸੀ ਅਤਰ, ਤੂੰ ਦਿੱਤਾ ਨਹੀਂ। ਕਹਿਣ ਦਾ ਮਤਲਬ ਵੀ ਗੁਰੂ ਗ੍ਰੰਥ ਸਾਹਿਬ ਬਾਬਾ ਫਰੀਦ ਸਾਹਿਬ ਬੈਠੇ ਹੋ, ਉਹ ਤਾਂ ਤੁਹਾਡਾ ਹੀ ਹੈ ਮਖਾਂ। ਅਤੇ ਇੱਥੇ ਦੁਨੀਆ ਉਹਨੂੰ ਥੋੜ੍ਹਾ ਜਿਹਾ ਮਹਿਸੂਸ ਤਾਂ ਹੋਇਆ ਅਤੇ ਮੈਨੂੰ ਉਹ ਕਹਿੰਦਾ ਜੀ ਗਿਫਟ ਦੇ ਤੌਰ 'ਤੇ ਮੇਰਾ ਕੁਛ ਲੈ ਜਾਓ। ਮੈਂ ਕਿਹਾ ਹਰਾਮ ਹੈ ਮੇਰੇ ਲਈ, ਕਿਉਂ ਲਵਾਂ? ਉਹ ਪ੍ਰਭਾਵਿਤ ਹੋਇਆ ਇਸ ਗੱਲੋਂ ਮੁਸਲਮਾਨ। ਮੈਂ ਕਿਹਾ ਮੈਂ ਇਹਦਾ ਦੇਵਾਂਗਾ ਕੁਛ, ਮੈਂ ਉਹਦਾ ਮੁੱਲ ਉਹਨੂੰ ਦੇ ਕੇ। ਚਲੋ ਉਹਨੇ ਉਹ ਗਿਫਟ ਦਿੱਤਾ ਅਤੇ ਮੈਂ ਉਹਨੂੰ ਉਹਦੇ ਦਮੜੇ ਦੇ ਦਿੱਤੇ। ਕਹਿੰਦੇ ਗਿਫਟ ਦੇ ਦਮੜੇ ਨਹੀਂ ਹੁੰਦੇ। ਮੈਂ ਕਿਹਾ ਕੋਈ ਨਹੀਂ, ਇਹ ਤੇਰਾ ਬਿਜ਼ਨਸ ਹੈ, ਪਰ ਇਹਦੇ ਲਈ ਮੈਂ ਆਪਣੇ ਲਈ ਇਹ ਵਰਤੂੰਗਾ ਨਾ ਮੁਖਤ, ਇਹ ਗੱਲ ਹੋਰ ਤਰ੍ਹਾਂ ਦੀ ਹੋਏਗੀ। ਕਹਿਣ ਤੋਂ ਭਾਵ ਵੀ ਇੰਨੇ ਲੋਕ ਕੱਟੜ ਆਪਣੇ ਉਸੇ, ਜਦੋਂ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਹੋ ਗਿਆ ਇਸਲਾਮ ਦੇ ਵਿੱਚ, ਉਦੋਂ ਦੀ ਹੱਲ ਚੱਲੀ ਸੀ ਕਿ ਮੁਹੰਮਦ ਸਾਹਿਬ ਨੇ ਕਿਹਾ ਹੈ ਕਿ ਕੁਰਾਨ ਤੋਂ ਵੱਡੀ ਕੋਈ ਪੁਸਤਕ ਨਹੀਂ ਹੋ ਸਕਦੀ। ਪਹਿਲਾਂ ਤਾਂ ਅਕਬਰ ਦੇ ਜ਼ਮਾਨੇ 'ਚ ਗੁਰੂ ਗ੍ਰੰਥ ਸਾਹਿਬ 'ਤੇ ਇਹ ਸ਼ਿਕਾਇਤ ਹੋਈ ਕਿ ਜੀ ਉਹਦੇ 'ਚ ਇਸਲਾਮ ਤੋਂ ਵਿਰੁੱਧ ਬਹੁਤ ਕੁਛ ਲਿਖਿਆ ਗਿਆ। ਅਤੇ ਫਿਰ ਸ਼ਿਕਾਇਤ ਹੋਣ ਤੋਂ ਬਾਅਦ ਅਤੇ ਹੁਣ ਉਹ ਬੜਾ ਸਿਆਣਾ ਸੀ, ਉਹਨੇ ਨਿਰੀਖਣ ਕਰਾਇਆ ਅਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੁਣੀ ਅਤੇ ਮਹਾਰਾਜ ਸਾਹਿਬ ਦਾ ਹੁਕਮ ਹੀ ਉੱਥੋਂ ਆਇਆ, ਅਵਲ ਅਲ ਹੈ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਕਹਿੰਦਾ ਹੈ ਇਹ ਤਾਂ ਜੋ ਕੁਛ ਕੁਰਾਨ 'ਚ ਲਿਖਿਆ ਹੈ ਉਹਦੇ ਨਾਲ ਵੀ ਸੁੰਦਰ ਲਿਖਿਆ ਪਿਆ। ਉਹਨੇ ਫਿਰ ਕੁਝ ਪੱਤਰੇ ਬਦਲ, ਕਹਿੰਦੇ ਵੀ ਪੱਤਰੇ ਬਦਲੋ, ਉੱਥੇ ਲਿਖਿਆ ਉਹਦੇ 'ਚ ਫਿਰ ਸਿੱਧੇ ਤੌਰ 'ਤੇ ਖੁਦਾ ਦੀ ਗੱਲ ਆ ਗਈ। ਉਹਨੇ ਕਿਹਾ ਵੀ ਨਹੀਂ, ਸਿਜਦਾ ਕੀਤਾ। ਅਕਬਰ ਦਾ ਸੁਭਾਅ ਚੰਗਾ ਸੀ। ਹੁਣ ਜਹਾਂਗੀਰ ਨੇ ਗੱਦੀ ਦਾ ਸੌਦਾ ਕੀਤਾ ਸੀ ਤਖ਼ਤ ਦਾ, ਇਸ ਕਰਕੇ ਉਹਦੇ ਅੰਦਰ ਤਵੱਸਵਪਣਾ। ਹੁਣ ਜਿਹਨੇ ਵਾਅਦਾ ਕੀਤਾ ਹੁੰਦਾ ਹੈ, ਜਿਹਦੇ ਨਾਲ ਵਾਅਦਾ ਹੋਵੇ ਉਹਦਾ ਵਾਅਦਾ ਪੂਰਾ ਨਾ ਹੋਵੇ, ਉਹ ਵਾਰ ਵਾਰ ਜਾਨ ਵੀ ਖਾਂਦਾ ਹੁੰਦਾ ਹੈ, ਤੂੰ ਮੇਰਾ ਵਾਅਦਾ ਕਦੋਂ ਪੂਰਾ ਕਰੇਗਾ, ਦੁਆਲੇ ਹੋ ਜਾਂਦਾ ਬੰਦਾ। ਹੁਣ ਅਹਿਮਦ ਸਰੰਦੀ ਹੋ ਨਹੀਂ ਸਕਦਾ ਵੀ ਆਪਣੇ ਬੰਦੇ ਨਾਲ ਭੇਜਦਾ ਹੋਵੇ ਜਾਂ ਆਪ ਨਾਲ ਮਿਲਦਾ ਹੋਵੇ। ਤੂੰ ਹੁਣ ਤਖ਼ਤ 'ਤੇ ਬੈਠਿਆਂ ਨੂੰ ਕਿੰਨੇ ਸਾਲ ਹੋ ਗਏ, ਤੂੰ ਇਹ ਕੰਮ ਕਿਉਂ ਨਹੀਂ ਕੀਤਾ? ਤਾਂ ਫਿਰ ਉਹਦਾ ਜਵਾਬ ਹੁੰਦਾ ਹੋਏਗਾ ਵੀ ਦੇਖ, ਮੈਂ ਇਸ ਵੇਲੇ ਇਹ ਵੀ ਧਿਆਨ ਰੱਖਣਾ ਵੀ ਕਿਤੇ ਬਗਾਵਤ ਨਾ ਫੈਲ ਜਾਏ, ਵੀ ਕੋਈ ਚਾਣਸ ਤਾਂ ਮਿਲੇ ਸਿੱਧੇ ਤੌਰ 'ਤੇ ਮੈਂ ਗੁਰੂ ਅਰਜਨ ਦੇਵ ਨੂੰ ਕਿਵੇਂ। ਵੱਡਿਆਂ ਦੇ ਵੇਲੇ ਫੈਸਲੇ ਹੋਏ ਬਿਨ, ਪਰ ਦੂਸਰੇ ਹੈ ਵੀ ਪ੍ਰਿਥੀ ਚੰਦ ਵਾਲੀ ਉਹਦੇ ਕਲੇਸ਼ 'ਚ ਕੋਈ ਬਹੁਤਾ ਨਹੀਂ ਫਸਣਾ ਚਾਹੁੰਦਾ ਸੀ। ਪ੍ਰਿਥੀ ਚੰਦ ਆਪ ਸੰਸਾਰ ਤੋਂ ਜਾ ਚੁੱਕਾ ਹੈ, ਲੇਕਿਨ ਆਪਣੇ ਪੁੱਤ ਨੂੰ ਉਹੀ ਪੱਟੀ ਪੜਾ ਕੇ ਗਿਆ ਕਿ ਅੰਤ ਵੇਲੇ ਤੱਕ ਮੈਂ ਆਪਣੇ ਭਰਾ ਦਾ ਵਿਰੋਧ ਨਹੀਂ ਛੱਡਿਆ ਅਤੇ ਤੂੰ ਆਪਣੇ ਚਾਚੇ ਦਾ ਵਿਰੋਧ ਕਰਦਾ ਰਹਿਣਾ, ਇਹ ਹੱਕ ਹੈ ਆਪਣਾ। ਪਹੁੰਚ ਤੇਰੀ ਦਰਬਾਰ ਦੇ ਵਿੱਚ ਹੋਈ ਵੀ ਹੈ। ਚੰਦੂ ਦੇ ਮਨ ਦੇ ਵਿੱਚ ਅੱਗ ਬਲਦੀ ਹੈ, ਠੰਡੀ ਨਹੀਂ ਹੁੰਦੀ। ਅਹਿਮਦ ਸਰਹੰਦੀ ਦੀ ਅੱਗ ਬਲਦੀ ਹੈ, ਠੰਡੀ ਨਹੀਂ ਹੁੰਦੀ। ਅਤੇ ਹੁਣ ਰਾਜ ਘਰਾਣੇ 'ਚ ਹਲਚਲੀ ਹੋ ਗਈ ਕਿ ਜਹਾਂਗੀਰ ਦਾ ਪੁੱਤ ਬਾਗੀ ਹੋਇਆ, ਉਹਦੇ ਮਗਰ ਜਾ ਇਹ ਸਾਰੀ ਕਹਾਣੀ ਤੁਸੀਂ ਸੁਣੀ। ਸੋਧਰੇ ਦੇ ਪੱਤਰ 'ਤੇ ਉਹ ਪਕੜਿਆ ਗਿਆ। ਅੱਗੇ ਸਮੁੰਦਰ ਹੈ ਅਤੇ ਪਿੱਛੇ ਫੌਜਾਂ ਸੀ,
ਘੇਰਾ ਪੈ ਗਿਆ। ਇੱਕ ਗੱਲੋਂ ਖੁਸਰੋ ਬੁਜ਼ਦਲ ਨਿਕਲਿਆ, ਕਹਿਰ ਨਿਕਲਿਆ। ਉਹ ਭਲਿਆ ਮਾਨਸਾ, 700 ਸਿਪਾਹੀ ਤੇਰੇ ਕੋਲ, ਸ਼ਸਤਰਧਾਰੀ ਤੇਰੇ ਕੋਲ ਹੈ, ਇੱਕ ਇੱਕ ਬੰਦਾ ਮਰ ਜਾਂਦਾ ਉੱਥੇ ਮੈਦਾਨ ਦੇ ਵਿੱਚ, ਤੁਹਾਡਾ ਮੁੱਲ ਪੈਂਦਾ। ਅਤੇ ਬਾਅਦ ਦੇ ਵਿੱਚ ਵੀ ਹੋਇਆ ਕੀ ਹੈ, ਤੇਰੇ 700 ਸੂਰਮਿਆਂ ਨੂੰ ਜਿਹਨਾਂ ਕੋਲ ਸ਼ਸਤਰ ਸੀ, ਸੂਲੀ 'ਤੇ ਟੰਗ ਟੰਗ ਕੇ ਮਾਰਿਆ ਗਿਆ ਨੇ। ਅਬਦੁਲ ਅਜ਼ੀਜ਼ ਨੂੰ ਖੋਤੇ ਦੇ ਚੰਮ ਵਿੱਚ ਮੜ ਕੇ ਮਾਰਿਆ, ਅਤੇ ਉਹਦੇ ਸਾਥੀ ਦੂਸਰੇ ਨੂੰ ਗਾਂ ਦੇ ਚੰਮ ਵਿੱਚ। ਇਹਨਾਂ ਦਾ ਕੰਮ ਸਾਰਾ ਨਿਬੜ ਗਿਆ 7 ਤਰੀਕ ਮਈ ਤੱਕ, 1606 ਈਸਵੀ ਸਨ, 7 ਮਈ ਨੂੰ ਇਹ ਸਾਰਸਲਾ ਖਤਮ ਹੋ ਗਿਆ। ਇਸ ਤੋਂ ਬਾਅਦ 13 ਦਿਨ ਉੱਤੇ ਹੋਰ ਲੰਘ ਗਏ। 7 ਮਈ ਤੋਂ ਲੈ ਕੇ 20 ਮਈ ਤੱਕ ਬਾਦਸ਼ਾਹ ਦੇ ਕੋਲ ਕੋਈ ਵੀ ਗੁਰੂ ਅਰਜਨ ਦੇਵ ਜੀ ਦੀ ਸ਼ਿਕਾਇਤ ਨਹੀਂ ਹੈ, ਜਿਹਦਾ ਕੋਈ ਉਹਨੂੰ ਇਤਰਾਜ਼ ਹੁੰਦਾ ਹੋਵੇ। ਹੁਣ ਇੱਥੇ ਆ ਕੇ ਇਤਿਹਾਸ ਦੇ ਵਿੱਚ ਹਨੇਰਾ ਹੈ, ਇਤਿਹਾਸ ਇੱਥੇ ਆ ਕੇ ਚੁੱਪ ਧਾਰੀ ਬੈਠਾ ਹੈ, ਇਸ ਕਰਕੇ ਆਪਾਂ ਕਲਪਨਾ ਨਹੀਂ ਕਰ ਸਕਦੇ, ਲੇਕਿਨ ਆਪਣੇ ਦਿਮਾਗ ਨਾਲ ਸਮਝ ਤਾਂ ਸਕਦੇ ਵੀ ਇਉਂ ਹੋਇਆ ਹੋਏਗਾ। ਅਨੁਮਾਨ ਹੁੰਦਾ, ਜਦੋਂ ਬੱਦਲ ਹੋ ਜਾਵੇ ਫਿਰ ਅਨੁਮਾਨ ਹੁੰਦਾ ਵੀ ਮੀਂਹ ਪਊਗਾ। ਖੱਟ ਪ੍ਰਮਾਣਾਂ ਦੇ ਵਿੱਚ ਅਨੁਮਾਨ ਇੱਕ ਪ੍ਰਮਾਣ ਹੈ। ਧੂੰਆਂ ਦਿਸ ਗਿਆ, ਅੱਗ ਨਹੀਂ ਦਿਸੀ, ਧੂੰਏ ਦੇ ਨਾਲ ਫਿਰ ਇਹ ਪਤਾ ਤਾਂ ਚੱਲ ਗਿਆ ਵੀ ਅੱਗ ਤੋਂ ਬਿਨਾਂ ਤਾਂ ਧੂੰਆਂ ਹੁੰਦਾ ਹੀ ਨਹੀਂ। ਜੇ ਗੁਰੂ ਅਰਜਨ ਦੇਵ ਜੀ ਸ਼ਹੀਦੀ ਦਾ ਜਾਂ ਬਾਦਸ਼ਾਹ ਨੂੰ ਚੇਤਾ ਆਇਆ ਵੀ ਮੈਂ ਤਾਂ ਭੁੱਲ ਕਰ ਬੈਠੇ ਹੁਣ ਤੱਕ, ਜਾਂ ਫਿਰ ਕਾਜ਼ੀਆਂ ਮੁਲਾਣਿਆਂ ਨੇ, ਉੱਧਰ ਚੰਦੂ ਨੇ, ਇਹ ਚੰਡਾਲ ਚੌਂਕੜੀ ਨੇ ਬਾਦਸ਼ਾਹ ਨੂੰ ਚੇਤੇ ਕਰਾਇਆ ਵੀ ਆਪਣੇ ਕੋਲੋਂ ਤਾਂ ਮੌਕਾ ਬੜਾ ਨਿਕਲ ਗਿਆ, ਅਤੇ ਬਾਦਸ਼ਾਹ ਨੇ ਆਪਣੇ ਵੱਲੋਂ ਇੱਕ ਮੁਹਿੰਮ ਚਲਾ ਦਿੱਤੀ ਵੀ ਲੋਕਾਂ ਦੇ ਵਿੱਚ, ਸਾਰੇ ਪੰਜਾਬ ਦੇ ਵਿੱਚ ਜਿੱਥੇ ਤੱਕ ਹੋ ਸਕਦਾ ਇਸ ਗੱਲ ਦਾ ਰੌਲਾ ਪਵਾ ਦਿਓ ਕਿ ਬਾਦਸ਼ਾਹ ਦੀ ਬਾਗੀ ਨੂੰ ਪਨਾਹ ਦਿੱਤੀ ਗੁਰੂ ਅਰਜਨ ਦੇਵ ਜੀ। ਹੁਣ ਉਹ ਰੌਲਾ ਪਾਉਣ ਵਾਲੇ 2-3 ਕਿਸਮ ਦੇ ਬੰਦੇ, ਇਸ ਕਰਕੇ ਇਤਿਹਾਸ ਦੇ ਵਿੱਚ ਗੱਲ ਨਹੀਂ ਮਿਲਦੀ, ਕਿਤੇ ਤਿਲਕ ਲਾਉਣ ਦੀ ਗੱਲ ਆ ਗਈ, ਕਿਤੇ 5,000 ਰੁਪਇਆ ਦੇਣ ਦੀ ਗੱਲ ਆ ਗਈ, ਕਿਤੇ ਇਕੱਲਾ ਪ੍ਰਸ਼ਾਦਾ ਛਕਾਉਣ ਦੀ ਗੱਲ ਆ ਗਈ, ਇੱਕ ਗੱਲ ਨਹੀਂ ਰਹੀ। ਅਤੇ ਬਾਦਸ਼ਾਹ ਫਿਰ ਆਪਣੇ ਆਪ ਨੂੰ ਸੱਚਾ ਸਾਬਤ ਰਹਿਣ ਵਾਸਤੇ ਕਹਿੰਦੇ ਹੈ, ਇਹ ਗੁਰੂ ਘਰ ਦਾ ਸਾਰਿਆਂ ਦਾ ਸਾਂਝਾ ਹੁੰਦਾ ਹੈ, ਇਹ ਮੇਰੇ ਬਾਗੀ ਨੂੰ ਪਨਾਹ ਦਿੱਤੀ ਅਤੇ 1,00,000 ਰੁਪਇਆ ਦੇ ਦਿੱਤਾ, ਜਿਵੇਂ ਝੂਠ ਦਾ ਪਲੰਦਾ ਹੈ ਸਾਰਾ ਹੀ, 1,00,000 ਰੁਪਇਆ ਦੇ ਦਿੱਤਾ, ਔਰ ਸਹਾਰਾ ਦਿੱਤਾ ਵੀ ਸਿੱਖਾਂ ਦੀ ਫੌਜ ਤੇਰੇ ਨਾਲ ਦੇਵਾਂਗੇ। ਇਹ ਤਾਂ ਗੱਲ ਬਹੁਤ ਗਲਤ ਹੈ। ਉਹਨੇ ਗੁਰੂ ਅਰਜਨ ਦੇਵ ਜੀ ਨੂੰ ਤਲਬਿਆ, ਤਲਵਾਨਾ ਭੇਜ ਦਿੱਤਾ, ਅਤੇ ਮੁਰਤਜ਼ ਖਾਂ ਲੈ ਕੇ ਜਾਂਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਅੰਤਰਜਾਮੀ ਸਭ ਕੁਛ ਜਾਣੇ, ਤਾਂ ਕਿਸ ਪੇ ਆਖ ਸੁਣਾਈਏ, ਘੜ ਘੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ। ਮਹਾਰਾਜ ਸਾਹਿਬ ਨੇ ਇਸ ਸਮੇਂ ਨੂੰ 1661 ਬਿਕਰਮੀ ਸੰਮਤ ਭਾਦਰੋਂ ਸੁਦੀ ਏਕਮ ਨੂੰ ਗੁਰੂ ਗ੍ਰੰਥ ਸਾਹਿਬ ਦਾ ਪਹਿਲਾਂ ਪ੍ਰਕਾਸ਼ ਹਰਿਮੰਦਰ ਸਾਹਿਬ 'ਚ ਹੋਇਆ, 22 ਭਾਦਰੋਂ ਨੂੰ ਇਸੇ ਸੰਮਤ ਵਿੱਚ, ਸੰਮਤ 1661 22 ਭਾਦਰੋਂ ਨੂੰ ਮਹਾਰਾਜ ਸਾਹਿਬ ਡੱਲੇ ਗ੍ਰਾਮ ਦੇ ਵਿੱਚ ਆਪਣੇ ਸਾਹਿਬਜ਼ਾਦੇ ਅਤੇ ਸਾਡੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੂੰ ਵਿਆਹੁਣ ਵਾਸਤੇ ਜਾਂਦੇ ਹੈ। ਨਰਾਇਣ ਦਾਸ ਦੀ ਪੁੱਤਰੀ ਹੈ ਮਾਤਾ ਦਮੋਦਰੀ, ਭਾਈ ਪਾਰੋ ਦੀ ਪੋਤਰੀ ਹੈ ਬ੍ਰਹਮ ਗਿਆਨੀ ਦੀ, ਜਿਹਦਾ ਬੜਾ ਭਾਰੀ ਇਤਿਹਾਸ ਦੇ ਨਾਲ ਸੰਬੰਧ ਹੈ। ਇਹ ਸ਼ਾਦੀ ਕਰਕੇ ਮਹਾਰਾਜਾ ਆਪਣੀ ਗ੍ਰਿਸਤ ਦੀ ਜ਼ਿੰਮੇਵਾਰੀ ਤੋਂ ਵਿਹਲੇ ਹੋ ਗਏ। ਹੋ ਰਹੀ ਧਾਰਮਿਕ ਜ਼ਿੰਮੇਵਾਰੀ, ਜਦੋਂ ਸਮਾਂ ਬਿਲਕੁਲ ਨੇੜੇ ਆ ਗਿਆ, ਬਿਉਂਤਾਂ ਜਿਹੜੀਆਂ ਬਣ ਰਹੀਆਂ ਸੀ ਮਹਾਰਾਜ ਨੂੰ ਪਤਾ ਹੈ। 1663 ਬਿਕਰਮੀ ਸੰਮਤ 22 ਜੇਠ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ
ਸਿੱਖਾਂ ਦੀ ਸਭਾ ਬੁਲਾ ਕੇ ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ, ਭਾਈ ਬਹਿਲੋ, ਭਾਈ ਸਾਲੋ, ਭਾਈ ਕਲਿਆਣਾ, ਸਾਰੇ ਸਿੱਖਾਂ ਨੂੰ, ਭਾਈ ਵਿਧੀ ਚੰਦ ਹੈ, ਭਾਈ ਲੰਗਾਹਾ ਹੈ, ਭਾਈ ਜੇਠਾ ਹੈ, ਭਾਈ ਪੈੜਾ ਹੈ, ਭਾਈ ਪੁਰਾਣਾ ਹੈ, ਇਹ ਸਾਰੇ ਸਿੱਖਾਂ ਦੇ ਨਾਮ ਨੇ। ਕਿੰਨੇ ਕੁ ਨਾਂ ਲਏ ਜਾਣ, ਨਾਲੇ ਕਿੰਨੇ ਕੁ ਯਾਦ ਰੱਖ ਸਕਦੇ। ਮਹਾਰਾਜ ਸਾਹਿਬ ਨੇ ਕਿਹਾ, ਗੁਰਸਿੱਖੋ, ਸਮੇਂ ਦੇ ਹਾਲਾਤ ਐਸੇ ਬਣ ਗਏ, ਸਾਡਾ ਸਰੀਰ ਬਹੁਤੀ ਦੇਰ ਨਹੀਂ ਰਹੇਗਾ। ਸਿੱਖਾਂ ਦੇ ਅੱਖਾਂ ਵਿੱਚ ਹੰਝੂ ਆ ਗਏ, ਸੱਚੇ ਪਾਤਸ਼ਾਹ ਇਹ ਕਿਹੋ ਜਿਹਾ ਵਚਨ ਕਰ ਦਿੱਤਾ? ਕਹਿੰਦੇ, ਨਹੀਂ, ਨੇਤ ਹੈ ਅਕਾਲ ਪੁਰਖ ਦੀ, ਸਾਡੀ ਸ਼ਹੀਦੀ ਨੇ ਬਹੁਤ ਕੁਛ ਦੇਣਾ, ਤੁਸੀਂ ਘਬਰਾਉਣਾ ਨਹੀਂ। ਇਸ ਲਈ ਮੈਂ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਤੋਂ ਵਿਹਲਾ ਹੋਣਾ ਚਾਹੁੰਦਾ। ਬਾਬਾ ਬੁੱਢਾ ਸਾਹਿਬ ਨਾਲ ਕਰਕੇ ਸਲਾਹ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਉਹਨਾਂ ਦੇ ਵਿਆਹ ਤੋਂ 3 ਸਾਲ ਬਾਅਦ ਗੁਰਤਾ ਗੱਦੀ ਦਾ ਤਿਲਕ ਦੇ ਕੇ ਮਹਾਰਾਜ ਧਾਰਮਿਕ ਤੌਰ 'ਤੇ ਵੀ ਇੱਧਰੋਂ ਜ਼ਿੰਮੇਵਾਰੀ 'ਚ ਵਿਹਲੇ ਹੋ ਗਏ। ਤਲਵਾਨਾ ਬਾਦਸ਼ਾਹ ਦਾ ਆਇਆ, ਲਾਹੌਰ ਤੋਂ ਹੁਕਮ ਆਇਆ। ਮਹਾਰਾਜ ਕਹਿੰਦੇ, ਮੇਰੇ ਨਾਲ ਸਿਰਫ 5 ਸਿੱਖ ਜਾਣਗੇ, ਉਹ ਵੀ ਜਿਹਨਾਂ ਨੂੰ ਮੈਂ ਕਹਾਂਗਾ, ਆਪਣੀ ਮਰਜ਼ੀ ਨਾਲ ਕੋਈ ਨਾ ਤੁਰਿਓ। ਪਤਾ ਸੀ ਵੀ ਸਿੱਖ ਆਪ ਮੁਹਾਰਾ ਸਾਰਾ ਪੰਜਾਬ ਹੀ ਤੁਰ ਸਕਦਾ ਸੀ ਨਾਲ, ਪਰ ਵੀ ਸਿੱਖੀ ਟਾਪੂਆਂ ਤੋਂ ਪਾਰ ਸੀ। ਜੇ ਗੁਰੂ ਅਰਜਨ ਦੇਵ ਜੀ ਚਾਹੁੰਦੇ ਤਾਂ ਬਹੁਤ ਵੱਡੀ ਬਗਾਵਤ ਹੋ ਸਕਦੀ ਸੀ, ਜਿਹੜੀ ਬਾਦਸ਼ਾਹ ਦੇ ਕੰਟਰੋਲ ਤੋਂ ਬਾਹਰ ਚਲੀ ਜਾਂਦੀ। ਮਹਾਰਾਜ ਨੇ ਕਿਹਾ, ਨਹੀਂ, ਸ਼ਾਂਤ ਰਸ ਵਿੱਚ ਰਹਿ ਕੇ ਸ਼ਹੀਦੀ ਦਿੱਤੀ। 5 ਸਿੱਖਾਂ ਦੀ ਚੋਣ ਹੋਈ, ਭਾਈ ਵਿਧੀ ਚੰਦ ਨੂੰ ਨਾਲ ਲਿਆ, ਪੈੜਾ ਭਾਈ ਸਾਹਿਬ ਨਾਲ ਲਿਆ, ਭਾਈ ਪੈੜਾ ਮੋਖਾ, ਭਾਈ ਵਿਧੀਆ, ਪੈੜਾ ਲੰਗਾਹਾ ਅਤੇ ਭਾਈ ਜੇਠਾ ਪਿਰਾਣਾ, ਇਹ 5 ਸਿੱਖ ਲੈ ਲਏ ਨਾਲ। ਗੁਰੂ ਰਾਮਦਾਸ ਮਹਾਰਾਜ ਦੇ ਦਰ 'ਤੇ ਹਰਿਮੰਦਰ ਸਾਹਿਬ ਕਰਕੇ ਅਰਦਾਸ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮਹਾਰਾਜ ਸਾਹਿਬ ਲਾਹੌਰ ਨੂੰ ਚਾਲੇ ਪਾ ਦਿੱਤੇ। ਇੱਕ ਰਾਤ ਰਸਤੇ ਵਿੱਚ ਲੱਗ ਜਾਂਦੀ ਹੈ ਤੁਰ ਕੇ ਜਾਣ ਨੂੰ। ਉੱਥੇ ਇੱਕ ਸਿੱਖ ਹੈ, ਉਹਦਾ ਨਾਂ ਹੈ ਭਾਈ ਸਿੱਧੂ। ਈਦ ਦੇ ਚੰਦ ਵਾਂਗੂ ਉਡੀਕ ਰਿਹਾ ਸੀ, ਦਿਨ ਰਾਤੀ ਅਰਾਧੋ ਪਿਆਰੋ ਨਿਮਖ ਨਾ ਕੀਜਾ ਢੀਲਾ, ਰਾਤ ਦਿਨ ਕਬੀਰ ਕੇਸੋ ਕੇਸੋ ਕੂਕੀ ਹੈ ਨਾ ਸੋਈ ਹੈ ਆਸਾਰ, ਰਾਤ ਦਿਵਸ ਕੇ ਕੂਕ ਨੇ ਕਬੂ ਤਾਂ ਸੁਣੇ ਪੁਕਾਰ। ਜਿਹੋ ਜੀ ਅਵਸਥਾ ਲਾਹੌਰ ਦੇ ਜੀ ਗੁਰੂ ਅਰਜਨ ਦੇਵ ਜੀ ਦੀ ਸੀ, ਗੁਰੂ ਰਾਮਦਾਸ ਨੂੰ ਮਿਲਣ ਦੀ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈਂ, ਬਿਲਪ ਕਰੈ ਚਾਤਰ ਕੀ ਨਿਆਈ, ਤ੍ਰਿਖਾਨੋ ਉਤਰੈ ਸੰਤ ਨਾਭ ਹੈ ਬਿੰਦਰ ਸਨ ਸੰਤ ਪਿਆਰੇ ਜੀ। ਦਰਸ ਤੇਰੇ ਕੀ ਪਿਆਸ ਮਨ ਲੱਗ ਗਈ, ਦਰਸ਼ਨਾਂ ਦੀ ਪਿਆਸ ਹੀ ਭਾਈ ਸਿੱਧੂ ਨੂੰ। ਮਹਾਰਾਜ ਸਾਹਿਬ ਸਿੱਧੇ ਉਸ ਦੇ ਘਰ ਪਹੁੰਚੇ। ਜੇ ਬਿਦਰ ਨੂੰ ਦਰਸ਼ਨਾਂ ਦੀ ਪਿਆਸ ਸੀ ਤਾਂ ਕ੍ਰਿਸ਼ਨ ਜੀ ਦੁਰਯੋਧਨ ਦੇ ਮੇਵੇ ਛੱਡ ਕੇ ਬਿਦਰ ਦੇ ਘਰ ਪਹੁੰਚੇ। ਜੇ ਭੀਲਣੀ ਨੂੰ ਦਰਸ਼ਨ ਦੀ ਪਿਆਸ ਸੀ ਤਾਂ ਛੱਡ ਕੇ ਰਿਸ਼ੀਆਂ ਮੁਨੀਆਂ ਦੀਆਂ ਕੁਟੀਆਂ ਭੀਲਣੀ ਦੇ ਦੁਆਰੇ 'ਤੇ ਜਾ ਪਹੁੰਚੇ। ਜੇ ਬਿਦਰ ਨੂੰ ਭੀਲਣੀ ਨੂੰ ਇਸੇ ਤਰ੍ਹਾਂ ਭਾਈ ਲਾਲੋ ਨੂੰ ਪਿਆਸ ਸੀ ਤਾਂ ਗੁਰੂ ਨਾਨਕ ਸਾਹਿਬ ਉਹਦੇ ਦੁਆਰੇ 'ਤੇ ਜਾ ਖੜ੍ਹੇ ਹੋਏ। ਐਨ ਇਨ ਬਿਨ ਉਸੇ ਤਰ੍ਹਾਂ ਭਾਈ ਸਾਹਿਬ ਨੂੰ ਪਤਾ ਵੀ ਨਹੀਂ ਹੈ, ਅਚਾਨਕ ਗੁਰੂ ਅਰਜਨ ਦੇਵ ਜੀ ਭਾਈ ਸਿੱਧੂ ਦੇ ਬੂਹੇ ਦੇ ਅੱਗੇ ਜਾ ਖੜ੍ਹੇ ਹੋਏ। ਆਵਾਜ਼ ਦਿੱਤੀ, ਭਾਈ ਸਿੱਧੂ ਜੀ, ਉਹਨੇ ਆਵਾਜ਼ ਪਹਿਚਾਨੀ, ਬਹੁਤ ਜਲਦੀ ਬਾਅਦ ਦੇਖਿਆ ਮੇਰੇ ਸ਼ਹਿਨਸ਼ਾਹ ਖੜ੍ਹੇ ਹੈ ਚਰਨੀ ਡਿੱਠਾ, ਜਿਨ੍ਹਾਂ ਦੇ ਦਰਸ਼ਨ ਨੂੰ ਰਾਜੇ ਮਹਾਰਾਜੇ ਤਰਸਦੇ ਨੂੰ, ਉਹ ਗਰੀਬ ਦੀ ਕੁੱਲੀ ਵਿੱਚ ਆਏ, ਚਾਹ ਨਾ ਚੁੱਕਿਆ ਜਾਏ। ਲਾਹੌਰ ਦੀ ਸੰਗਤ ਨੂੰ ਪਤਾ ਕੀਤਾ, ਸੰਗਤ ਇਕੱਠੀ ਹੋ ਗਈ, ਸਤਸੰਗ ਸ਼ੁਰੂ ਹੋ ਗਿਆ, ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਅਤੇ ਉਹ ਦਿਨ ਸੰਗਤ ਨੂੰ ਵਿਦਾ ਕਰ ਦਿੱਤਾ। ਅਗਲੇ ਦਿਨ ਦਿਨ ਦੇ ਵਿੱਚ ਸੰਗਤ ਬੇਸ਼ੁਮਾਰ ਇਕੱਠੀ ਹੋ ਗਈ, ਸਾਰਾ ਦਿਨ ਭੀੜ ਲੱਗੀ ਰਹੀ ਮਹਾਰਾਜ ਜੀ ਕੋਲ। ਸ਼ਾਮ ਦੇ ਵਕਤ ਤੱਕ ਜਿਹੜਾ ਆਏ ਉੱਠ ਕੇ ਜਾਏ ਨਾ। ਮਹਾਰਾਜ ਕਹਿੰਦੇ, ਗੁਰਸਿੱਖੋ, ਇਹ ਹੁਣ ਅੰਤਿਮ ਮੇਲਾ ਹੈ ਆਪਣਾ,
ਇਸ ਤੋਂ ਬਾਅਦ ਸਾਡੀ ਰਜ਼ਾ ਵਿੱਚ ਕਿਸੇ ਨੇ ਦਖਲ ਨਹੀਂ ਦੇਣਾ। ਤੁਸੀਂ ਹੁਣ ਆਪਣੇ ਆਪਣੇ ਘਰਾਂ ਨੂੰ ਜਾਓ ਅਤੇ ਸਾਡਾ ਸਰੀਰ ਜਿਹੜਾ ਹੈ ਉਹ ਹੁਣ ਪਰਮੇਸ਼ੁਰ ਵਾਹਿਗੁਰੂ ਕਿਰਪਾ ਕਰੇ ਧਰਮ ਦੇ ਲੇਖੇ ਵਿੱਚ ਲੱਗਣਾ। ਸਾਡੀ ਜਿਹੜੀ ਸ਼ਹਾਦਤ ਹੈ ਗੁਰੂ ਗ੍ਰੰਥ ਸਾਹਿਬ ਦੀ ਅਖੰਡਤਾ 'ਤੇ ਹੋਣੀ ਹੈ। ਸਾਡੀ ਜਿਹੜੀ ਸ਼ਹਾਦਤ ਹੈ ਉਹ ਧਰਮ ਦੇ ਵਾਸਤੇ ਹੋਣੀ ਹੈ ਅਤੇ ਸਿੱਖਾਂ ਦਾ ਮਨੋਬਲ ਵਧਾਉਣ ਵਾਸਤੇ ਰਹਿੰਦੀ ਦੁਨੀਆ ਤੱਕ ਇੱਕ ਅਜਿਹੀ ਮਿਸਾਲ ਬਣ ਜਾਏਗੀ। ਤੁਸੀਂ ਇਹਦਾ ਬਹੁਤਾ ਵਿਰਾਗ ਨਹੀਂ ਕਰਨਾ। ਅਤੇ ਸਿੱਖਾਂ ਨੇ ਹੁਕਮ ਮੰਨਿਆ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਚਲੇ ਗਏ। ਅਤੇ ਸਵੇਰ ਦੇ ਵਕਤ ਮਹਾਰਾਜ ਸਾਹਿਬ ਜੀ ਪੰਜਾਂ ਸਿੱਖਾਂ ਨੂੰ ਲੈ ਕੇ ਜਾਂ ਸ਼ਾਮ ਦੇ ਵਕਤ ਕੋਈ ਵੀ ਵਕਤ ਚੁਣਿਆ ਮਹਾਰਾਜ ਨੇ ਬਾਦਸ਼ਾਹ ਦੇ ਰੋਗ ਰੂਪ ਪੇਸ਼ ਹੋ ਗਏ। ਜਹਾਂਗੀਰ ਦਾ ਦਰਬਾਰ ਲੱਗਿਆ, ਸੁਨੇਹਾ ਪਹੁੰਚ ਗਿਆ ਸੀ ਵੀ ਗੁਰੂ ਗ੍ਰੰਥ ਸਾਹਿਬ ਆ ਰਹੇ ਆ, ਚੰਦੂ ਵੀ ਕੋਲ ਹੈ। ਜਦੋਂ ਦਰਬਾਰ ਵਿੱਚ ਗਏ ਬਾਦਸ਼ਾਹ ਨੇ ਦਰਸ਼ਨ ਕੀਤੇ। ਇੱਕ ਵਾਰੀ ਤਾਂ ਉਹਦਾ ਪਾਪੀ ਮਨ ਵੀ ਆਪਣੇ ਥਾਂ ਤੋਂ ਹਿੱਲ ਗਿਆ। ਇਹ ਮਨਾ ਕਿਸ ਤਰ੍ਹਾਂ ਦਾ ਚਿਹਰਾ ਖੁਦਾ ਨੇ ਦਿੱਤਾ, ਨੂਰ ਚਮਕਦਿਆ ਚਿਹਰੇ 'ਤੇ, ਕਿਉਂਕਿ ਗੁਰੂ ਦੇ ਦਰਸ਼ਨ ਕਰਨ ਦੇ ਨਾਲ ਪੁੰਨੀ ਪਾਪੀ ਸਭਨਾਂ ਨੂੰ ਫਲਤਾ ਸਭਨਾਂ ਨੂੰ ਮਿਲਦਾ। ਪਰ ਜਿਹੜੇ ਕੋਈ ਦੋਖ ਦ੍ਰਿਸ਼ਟੀ ਨਾਲ ਦੇਖਦਾ ਉਹਨੂੰ ਫਿਰ ਦੋਖ ਦ੍ਰਿਸ਼ਟੀ ਦਾ ਫਲ ਮਿਲਦਾ। ਮਹਾਰਾਜ ਸਾਹਿਬ ਨੇ ਜਾ ਕੇ ਕਿਹਾ, ਪਾਤਸ਼ਾਹ ਤੂੰ ਸਾਨੂੰ ਸੱਦਿਆ, ਕੀ ਕਾਰਜ ਹੈ ਜਿਹਦੇ ਲਈ ਸਾਨੂੰ ਸੱਜਿਆ? ਕਹਿੰਦੇ ਜੀ ਤੁਹਾਡੀਆਂ ਇੱਕ ਸ਼ਿਕਾਇਤ ਆਈ ਹੋਈ ਹੈ। ਬੋਲੋ ਕੀ ਸ਼ਿਕਾਇਤ? ਪੜ੍ਹ ਕੇ ਸੁਣਾਈ। ਸ਼ਿਕਾਇਤ ਹੈ ਜੀ ਤੁਸੀਂ ਮੇਰੇ ਬਾਗੀ ਨੂੰ 1 ਲੱਖ ਰੁਪਈਆ ਦੇ ਕੇ ਉਹਨੂੰ ਬਹਿਕਾਇਆ ਅਤੇ ਨਾਲ ਸਿੱਖਾਂ ਦੀ ਫੌਜ ਦੇਣ ਦਾ ਵਾਅਦਾ ਕੀਤਾ। ਮਹਾਰਾਜ ਕਹਿੰਦੇ ਬਾਦਸ਼ਾਹ ਗੱਲ ਉਹ ਕਰੀਦੀ ਹੈ ਜਿਹਦਾ ਕੋਈ ਸੁਰ ਮੂੰਹ ਹੋਵੇ। ਇਹ ਸਿਰ ਪੈਰ ਹੈਗੇ ਇਸ ਗੱਲ ਦੇ? ਸਾਡੀ ਚੱਲਦੀ ਸਰਾਏ 1 ਲੱਖ ਰੁਪਈਏ ਦਾ ਤਾਂ ਕੋਈ ਮਤਲਬ ਹੀ ਨਹੀਂ ਬਣਦਾ। ਅਤੇ ਐਂ ਅਸੀਂ ਲੋਕਾਂ ਨੂੰ ਲੱਖਾਂ ਐਂ ਦੇਣ ਲੱਗੀਏ ਤਾਂ ਉੱਥੇ ਲੰਗਰ ਗੁਰੂ ਕੇ ਚੱਲਦੇ, ਇਮਾਰਤਾਂ ਬਣਦੀਆਂ ਹਨ। ਮਹਾਰਾਜ ਸਾਹਿਬ ਕਹਿੰਦੇ ਇਹ ਸਾਰੀ ਸਰੋਸਰ ਗਲਤ ਹੈ। ਮਹਾਰਾਜ ਨੇ ਤਾਂ ਇਹੀ ਕਿਹਾ, ਪਰ ਇਤਿਹਾਸ ਵਾਲਿਆਂ ਨੇ ਕੁਝ ਹੋਰ ਕਹਿ ਦਿੱਤਾ। ਹੁਣ ਇਤਿਹਾਸ ਦਾ ਪੱਖ ਛੱਡ ਦਈਏ, ਜੋ ਮਹਾਰਾਜ ਨੇ ਕਿਹਾ ਆਪਾਂ ਉਹੀ ਰੱਖੀਏ। ਮਹਾਰਾਜ ਕਹਿੰਦੇ ਤੇਰਾ ਪੁੱਤਰ ਮਿਲੇ ਹੀ ਨਹੀਂ ਮੈਨੂੰ। ਮਹਾਰਾਜ ਨੇ ਤਾਂ ਇਹੀ ਕਹਿਣਾ ਸੀ ਜਦੋਂ ਮਿਲੇ ਹੀ ਨਹੀਂ ਸੀ। ਕਹਿਣ ਲੱਗਾ ਵੀ ਸ਼ਿਕਾਇਤ ਕਰਨ ਵਾਲਿਆਂ ਦੇ ਵੀ ਮੈਂ ਹੈਰਾਨ ਹਾਂ। ਵੀ ਆਖਿਆ ਜੀ ਦੂਸਰਾ ਇਹ ਲਿਖਿਆ ਹੋਇਆ ਵੀ ਤੁਸੀਂ ਚੋਰ ਡਾਕੂ ਰੱਖਦੇ ਹੋ। ਕਹਿੰਦੇ ਵੀ ਤੇਰੇ ਸਾਹਮਣੇ ਆ, ਜੇ ਚੋਰ ਡਾਕੂ ਰੱਖਦੇ ਆ ਫੜ ਲੈ ਕੋਈ ਸਿੱਖ ਚੋਰ ਡਾਕੂ, ਕਿਤੇ ਚੋਰੀ ਕਰਦਾ ਕਿਤੇ ਡਾਕਾ ਮਾਰਦਾ ਵੀ ਫੜ ਲਓ। ਉਹ ਕਹਿੰਦਾ ਨਹੀਂ ਨਹੀਂ ਮਹਾਰਾਜ, ਤੁਹਾਡੇ ਦਰਸ਼ਨ ਕਰਕੇ ਮੇਰੀ ਤਸੱਲੀ ਹੋ ਗਈ। ਇਹ ਖਬਰ ਮੈਨੂੰ ਝੂਠੀ ਲੱਗਦੀ ਹੈ ਜਿਹੜੀ ਮੇਰੇ ਕੋਲ, ਜਿਹੜੇ ਕਰਕੇ ਤੁਹਾਨੂੰ ਤਲਵਿਆ। ਸਿੱਧਾ ਸਾਦਾ ਲਿਬਾਸ ਤੁਹਾਡਾ, ਨੂਰੀ ਚਿਹਰਾ ਤੁਹਾਡਾ। ਮਹਾਰਾਜ ਇਹ ਤਾਂ ਹੋ ਹੀ ਨਹੀਂ ਸਕਦਾ ਵੀ ਤੁਸੀਂ ਚੋਰ ਡਾਕੂ ਰੱਖਦੇ ਹੋ। ਇਹ ਐਵੇਂ ਗਲਤ ਗੱਲ ਹੈ। ਬਾਦਸ਼ਾਹ ਆਪਣੀ ਚਲਾਕੀ ਨੂੰ ਇੰਨੀ ਪੋਚਾ ਪਾਚੀ ਸ਼ਬਦਾਂ ਦੀ, ਔਰ ਜਿਹੜੀ ਬੇਈਮਾਨੀ ਨੂੰ ਛਪਾ ਕੇ ਉੱਪਰ ਉਹਨੇ ਜੋ ਕੁਛ ਕਿਹਾ ਉਹ ਤਾਂ ਸਾਡੇ ਇਤਿਹਾਸ ਦਾ ਹਿੱਸਾ ਬਣ ਗਿਆ। ਜੋ ਕੁਛ ਉਹਨੇ ਕਰਿਆ ਉਹ ਸਾਡੇ ਇਤਿਹਾਸ ਦਾ ਹਿੱਸਾ ਨਾ ਬਣਿਆ। ਇਸ ਬਦਲਾ ਬੜਾ ਦੁੱਖ ਹੈ। ਜੋ ਉਹਨੇ ਕਿਹਾ ਉਹ ਇਤਿਹਾਸ ਦਾ ਹਿੱਸਾ ਬਣ ਗਿਆ, ਜੋ ਉਹਨੇ ਕਰਿਆ ਉਹ ਇਤਿਹਾਸ ਨਾ ਬਣ ਸਕਿਆ। ਇੱਥੇ ਆ ਕੇ ਇਤਿਹਾਸ ਦੇ ਵਿੱਚ ਬਹੁਤ ਵੱਡਾ ਧੋਖਾ ਹੋਇਆ ਹੈ। ਹੁਣ ਬਾਦਸ਼ਾਹ ਕੀ ਕਰਦਾ? ਗੁਰੂ ਸਾਹਿਬ ਨੂੰ ਕੁਛ ਨਹੀਂ ਕਹਿੰਦਾ ਆਪਣੇ ਜੀਵਨ ਦੇ ਨਾਲ। ਰਾਜਨੀਤਿਕ ਲੋਕ ਆਪ ਨਹੀਂ ਬੋਲਦੇ ਹੁੰਦੇ, ਨਾਲਦਿਆਂ ਤੋਂ ਬੁਲਾਉਂਦੇ ਹੁੰਦੇ ਨੇ। ਬਾਦਸ਼ਾਹ ਦੀ ਆਵਾਜ਼ ਉੱਥੇ ਦੇ ਨਾਜ਼ਮ ਵਿੱਚ ਬੋਲੀ, ਅਖੇ ਜੀ ਜਿਹੜੀ ਤੁਸੀਂ ਪੁਸਤਕ ਲਿਖੀ ਹੈ, ਪੁਸਤਕ ਹੀ ਕਿਹਾ ਉਹਨਾਂ ਨੇ ਸਾਨੂੰ, ਕੀ ਆ ਜਾ ਕੋਈ ਦੂਸਰਾ ਬਗਾਨਾ? ਗੁਰੂ ਗ੍ਰੰਥ ਸਾਹਿਬ ਦਾ ਅਸੀਂ ਕਹਾਂਗੇ। ਅਖੇ ਜਿਹੜੀ ਤੁਸੀਂ ਪੁਸਤਕ ਲਿਖੀ ਹੈ, ਧਾਰਮਿਕ ਪੁਸਤਕ, ਉਹਦੇ ਵਿੱਚ ਬਾਦਸ਼ਾਹ ਨੂੰ ਇਤਰਾਜ਼ ਹੈ ਵੀ ਇਤਰਾਜ਼ ਜੋ ਕੁਛ ਗੱਲਾਂ ਨੂੰ ਉਹ ਕੱਢ ਦਿਓ, ਔਰ ਮੁਹੰਮਦ ਸਾਹਿਬ ਦੀ ਤਾਰੀਫ ਦੀ ਇੱਕ ਲਾਈਨ ਲਿਖ ਦਿਓ ਵੀ ਆਖਰੀ ਪੈਗੰਬਰ ਮੁਹੰਮਦ ਸਾਹਿਬ ਹੋਏ ਹੈ, ਅਤੇ ਇੱਕ ਲਾਈਨ ਲਿਖ ਦਿਓ
ਕਿ ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕੀਤਾ ਉਦੋਂ ਬਾਦਸ਼ਾਹ ਜਹਾਂਗੀਰ ਦਿੱਲੀ ਦੇ ਤਖ਼ਤ 'ਤੇ ਬੈਠਾ ਸੀ। ਬਸ ਇਹਦੇ ਨਾਲ ਤੁਹਾਡਾ ਲੱਖ ਰੁਪਈਆ ਜੁਰਮਾਨਾ ਜਿਹੜਾ ਨਾ, ਲੱਖ ਰੁਪਈਆ ਤੁਸੀਂ ਦਿੱਤਾ ਅਤੇ 2 ਲੱਖ ਰੁਪਈਆ ਜੁਰਮਾਨਾ ਕੀਤਾ ਜਾਏਗਾ, ਨਹੀਂ ਤੁਹਾਨੂੰ ਉਹ ਵੀ ਤੁਹਾਡਾ ਮਾਫ਼ ਹੋ ਜਾਏਗਾ। ਮਾਰੇ ਕਹਿੰਦੇ ਨਾਜ਼ਮ ਸਾਹਿਬ ਜੁਰਮਾਨੇ ਦੇ 2 ਰੁਪਈਏ ਵੀ ਸਰਕਾਰ ਕਹੇ ਨਾ ਮੈਨੂੰ 2 ਰੁਪਈਏ, ਮੇਰੇ ਕੋਲ ਪੈਸਿਆਂ ਦਾ ਘਾਟਾ ਨਹੀਂ। ਜੁਰਮਾਨਾ ਭਰਨ ਦਾ ਮਤਲਬ ਹੈ ਵੀ ਗੁਨਾਹ ਕਬੂਲ ਲਿਆ, ਗੁਨਾਹ ਹੀ ਨਹੀਂ ਕੀਤਾ, 2 ਰੁਪਈਏ ਕਾਹਦੇ ਦੇਣੇ ਨੇ, 2 ਲੱਖ ਕਾਹਦਾ ਦੇਣੇ। ਕਹਿੰਦੇ ਜੀ ਫਿਰ 3 ਚੀਜ਼ਾਂ ਨਾ, 2 ਲੱਖ ਰੁਪਈਆ ਜੁਰਮਾਨਾ ਨਹੀਂ ਦੇਣਾ, ਮੁਹੰਮਦ ਸਾਹਿਬ ਦੀ ਤਾਰੀਫ, ਜਹਾਂਗੀਰ ਬਾਦਸ਼ਾਹ ਦੇ 1 ਲੈਣ। ਮਹਾਰਾਜ ਕਹਿੰਦੇ ਇਹ ਵੀ ਨਹੀਂ ਹੋ ਸਕਦਾ, ਗੁਰੂ ਗ੍ਰੰਥ ਸਾਹਿਬ 'ਤੇ ਮੈਂ ਆਪਣੀ ਮਰਜ਼ੀ ਨਾਲ 1 ਅੱਖਰ ਨਾ ਕੱਢ ਸਕਦਾ ਨਾ ਪਾ ਸਕਦਾ। ਹਾਂ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀ, ਮੈਂ ਤਾਂ ਹੁਕਮ ਲਿਖਿਆ ਜਿਹੜਾ ਅਕਾਲ ਪੁਰਖ ਹੈ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਇਹ ਤਾਂ ਖਸਮ ਦੀ ਬਾਣੀ ਹੈ, ਬਹੁ ਬਹੁ ਬਾਣੀ ਦਾ ਨਿਰੰਕਾਰ ਹੈ, 1 ਅੱਖਰ ਨਾ ਕੱਢਿਆ ਜਾ ਸਕਦਾ ਨਾ ਪਾਇਆ ਜਾ ਸਕਦਾ। ਕਹਿਣ ਲੱਗੀ ਫਿਰ ਤੀਸਰੀ ਬਾਤ ਹੈ ਇਸਲਾਮ ਕਬੂਲ ਕਰ ਲਓ। ਮਹਾਰਾਜ ਕਹਿੰਦੇ ਇਹ ਵੀ ਨਹੀਂ ਹੋ ਸਕਦਾ। ਨਾਜ਼ਮ ਚੁੱਪ ਕਰ ਗਿਆ। ਬਾਦਸ਼ਾਹ ਨੇ ਪਰਖ ਲਿਆ ਕਿ ਪੀਰ ਆਪਣੀ ਹੱਠ ਦੇ ਉੱਤੇ ਹੈ, ਇਹ ਜਾਨ ਦੇ ਸਕਦਾ, ਕਿਸੇ ਗੱਲ 'ਚ ਆਉਣ ਵਾਲਾ ਨਹੀਂ। ਉਹਨੇ ਫਿਰ ਉਹ ਜਿਹੜਾ ਅਹਿਮਦ ਸਰਹੰਦੀ ਨਾਲ ਵਾਅਦਾ ਕੀਤਾ ਸੀ ਉਸ ਵਾਅਦੇ ਦੀ ਅਤੇ ਪਹਿਲੀ ਕੜੀ ਇਹ ਹੈ ਕਿ ਉੱਥੇ ਇਤਿਹਾਸ ਕਹਿੰਦਾ ਵੀ ਚੰਦੂ ਦੇ ਕੰਨ 'ਚ ਕੁਛ ਕਿਹਾ, ਬਸ ਇਤਿਹਾਸ ਦੇ ਵਿੱਚ ਇੰਨੇ ਅੱਖਰ, ਜੋ ਕੁਛ ਕਿਹਾ ਉਹ ਨਹੀਂ ਆ ਸਕਿਆ ਇਤਿਹਾਸ 'ਚ। ਕਿਹਾ ਕਿ ਚੰਦੂ ਦੇ ਕੰਨ ਵਿੱਚ ਕਿਹਾ ਕਿ ਮੈਂ ਚੱਲਿਆ ਸਿੰਧ ਵੱਲ, ਬਹਾਨਾ ਲਾ ਕੇ ਗਿਆ ਸੀ ਉਹ, ਮੇਰੇ ਗਏ ਗਏ ਪਿੱਛੋਂ ਪਿੱਛੋਂ ਇਹ ਕਾਰਜ ਨਿਬੜਨਾ ਚਾਹੀਦਾ, ਤੇਰੀ ਧੀ ਦਾ ਅਪਮਾਨ ਹੋਇਆ, ਤੇਰਾ ਅਪਮਾਨ ਹੋਇਆ, ਤੂੰ ਦੀਵਾਨ ਸੀ, ਤੂੰ ਆਪਣੀ ਕਿੜ ਕੱਢ ਲੈ, ਪਰ ਮੈਨੂੰ ਮੇਰੇ ਆਉਂਦੇ ਨੂੰ ਗੁਰੂ ਅਰਜਨ ਜਿਉਂਦਾ ਨਹੀਂ ਚਾਹੀਦਾ, ਮਾਰਨਾ ਵੀ ਕਿਸ ਤਰ੍ਹਾਂ, ਜੇ ਤਾਂ ਇਸਲਾਮ ਕਬੂਲ ਕਰ ਲਵੇ ਤਾਂ ਸਾਡੀ ਬਹੁਤ ਵੱਡੀ ਜਿੱਤ ਹੈ, ਨਹੀਂ ਤਸੀਹੇ ਇਹੋ ਦੇ ਦਿਓ ਵੀ ਉਹਨਾਂ ਤਸੀਹਾਂ ਤੋਂ ਤੰਗ ਹੋ ਕੇ ਗੁਰੂ ਅਰਜਨ ਦੇਵ ਇਸਲਾਮ ਕਬੂਲ ਕਰ ਲਵੇ, ਤੇਰੀ ਧੀ ਦਾ ਰਿਸ਼ਤਾ ਕਬੂਲ ਕਰ ਲਵੇ, ਚੰਦੂ ਦੇ ਕੰਨ ਵਿੱਚ ਕਹਿ ਕੇ ਬਾਦਸ਼ਾਹ ਆਪਣੀ ਸਭਾ ਬਰਖਾਸਤ ਕਰਦਾ। ਹੁਣ ਤੁਸੀਂ ਦੱਸੋ ਜੇ ਬਾਦਸ਼ਾਹ ਦੇ ਹੁਕਮ ਤੋਂ ਬਾਹਰ ਜਾ ਕੇ ਚੰਦੂ ਆਪਣੇ ਘਰ ਕਿਵੇਂ ਲੈ ਜਾਂਦਾ ਮਹਾਰਾਜ ਨੂੰ? ਬਾਦਸ਼ਾਹ ਉੱਥੋਂ ਨਿਕਲਿਆ ਅਤੇ ਸਿਪਾਹੀ ਉਸੇ ਵੇਲੇ ਗੁਰੂ ਸਾਹਿਬ ਦੇ ਦੁਆਲੇ ਹੋ ਗਏ 5 ਸਿੱਖਾਂ ਦੇ, ਅਤੇ ਰਾਜੇ ਲਾਲ ਸਿੰਘ ਦੀ ਜਿਹੜੀ ਹਵੇਲੀ ਹੈ ਉਹਦੇ ਕੋਲ ਚੰਦੂ ਦਾ ਘਰ ਸੀ, ਉੱਥੇ ਆਪਣੇ ਘਰ ਲੈ ਗਏ। ਬਾਕੀ ਗੱਲ ਆਪਾਂ ਕੱਲ੍ਹ ਦੇ ਜ਼ਮਾਨੇ 'ਚ ਕਰਾਂਗੇ, ਸਮਾਂ ਹੋ ਗਿਆ, ਗੁਰੂ ਕਿਰਪਾ ਕਰੇ ਆਓ ਅਨੰਦ ਸਾਹਿਬ ਦਾ ਪਾਠ ਅਤੇ ਫਿਰ ਅਰਦਾਸ ਦੇ ਵਿੱਚ ਆਪ ਜੀ ਸ਼ਾਮਿਲ ਹੋ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ ਰਾਗ।

0: ਤੇਤੀ ਛੁੱਟੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਤੋਂ
1: ਠਾਕੁਰ ਤੁਮ ਪੈਰ ਦਾ ਜਿਉ ਪਿੰਡ ਸਭ ਮਾਤ ਪਿਤਾ ਹਮ ਤੁਮਰੀ ਕਿਰਪਾ ਮੈਂ ਕੋਈ ਨਾ ਜਾਣ ਸਗਲ ਸਮਗਰੀ ਤੁਮਰੈ ਸੁਧਰ ਧਾਰੀ ਤੁਮ ਤੇ ਹੋਏ ਸੋ

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਦੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜੁਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨੌ ਨਿਧਿਆ ਵੈ ਧਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ।

ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਖ ਚਲਾਈ ਅਤੇ ਗਵਾਹੀ ਦੇਖ ਕੇ ਨਿਠ ਕੀਤਾ, ਜਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੈ ਚਿਤਾਵਨ ਕਾ ਸਦਕਾ।

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ।

ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਓ ਮਹਾਰਾਜ ਆਪ ਜੀ ਦੇ ਹਜ਼ੂਰ ਸੰਧਿਆ ਸਮੇਂ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਅੰਦਰ ਸੋਧਾ ਰਹਿ ਰਹਿ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਉਪਰੰਤ ਗੁਰ ਸ਼ਬਦ ਵਿਚਾਰ ਹੋਏ ਆਰਤੀ ਜੀ ਕੀ ਅਰਦਾਸ ਉਪਰੰਤ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਗੁਰ ਇਤਿਹਾਸ ਦੀਆਂ ਵਿਚਾਰਾਂ ਹੋਈਆਂ ਸਤਿਗੁਰੂ ਦੀ ਕਿਰਪਾਲਤਾ ਕਰਨੀ ਆਪ ਜੀ ਦੇ ਸਨਮੁਖ ਗੁਰਬਾਣੀ ਪੜ੍ਹਦਿਆਂ ਕੀਰਤਨ ਜਸ ਕਰਦਿਆਂ ਵਿਚਾਰਾਂ ਕਰਦਿਆਂ ਧੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਅੱਗੇ ਤੋਂ ਸ਼ੁੱਧ ਅਤੇ ਸਪਸ਼ਟ ਗੁਰ

ਜੀ ਸਮੂਹ ਬਿਰਦੀ ਪਰਿਵਾਰ ਵੱਲੋਂ ਅਰਦਾਸ ਬੇਨਤੀ, ਸਤਿਗੁਰੂ ਕਿਰਪਾਲਤਾ ਕਰਨੀ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀ, ਉਹ ਆਪ ਜੀ ਦੇ ਹਜ਼ੂਰ ਆਪ ਜੀ ਦੇ ਸੇਵਕ ਪਰਿਵਾਰ ਹਾਜ਼ਰ ਹਨ ਸਤਿਗੁਰੂ ਜੀ, ਉਹ ਭਮਰਾ ਪਰਿਵਾਰ ਵੱਲੋਂ ਸਰਦਾਰ ਅਜੀਤ ਸਿੰਘ ਦੀ ਆਤਮਿਕ ਸ਼ਾਂਤੀ ਵਾਸਤੇ ਅਰਦਾਸ, ਇੰਦਰਜੀਤ ਕੌਰ ਜੀ ਲਈ ਛਾਬੜਾ ਪਰਿਵਾਰ ਵੱਲੋਂ ਆਤਮਿਕ ਸ਼ਾਂਤੀ ਵਾਸਤੇ ਅਰਦਾਸ, ਅਰੋੜਾ ਪਰਿਵਾਰ ਵੱਲੋਂ ਪਾਰਥ ਅਰੋੜਾ ਦੀ ਆਤਮਿਕ ਸ਼ਾਂਤੀ ਵਾਸਤੇ ਅਰਦਾਸ, ਆਪ ਜੀ ਦੇ ਹਜ਼ੂਰ ਸੇਠੀ ਪਰਿਵਾਰ ਵੱਲੋਂ ਗੌਰਵ ਸੇਠੀ ਜੀ ਦੀ ਆਤਮਿਕ ਸ਼ਾਂਤੀ ਵਾਸਤੇ ਅਰਦਾਸ, ਸਤਿਗੁਰੂ ਕਿਰਪਾਲਤਾ ਕਰਨੀ, ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ ਸਤਿਗੁਰੂ ਜੀ, ਉਹ ਤਿੰਨਾਂ ਦੀ ਯਾਦ ਵਿੱਚ ਸਮੂਹ ਪਰਿਵਾਰਾਂ ਵੱਲੋਂ ਇਕੱਤਰ ਹੋ ਕੇ ਆਪ ਜੀ ਦੇ ਪਾਵਨ ਅਸਥਾਨਾਂ 'ਤੇ ਲੰਗਰ ਸੇਵਾ ਪ੍ਰਾਪਤ ਕੀਤੀ ਸਤਿਗੁਰੂ ਜੀ, ਆਪ ਜੀ ਨੇ ਸੇਵਾਵਾਂ ਬਖਸ਼ਿਸ਼ ਕੀਤੀਆਂ ਸਤਿਗੁਰੂ ਜੀ, ਉਹ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਸਮੂਹ ਪਰਿਵਾਰਾਂ ਨੂੰ, ਚੜ੍ਹਦੀ ਕਲਾ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਤੰਦਰੁਸਤੀਆਂ ਚੜ੍ਹਦੀ ਕਲਾ ਬਖਸ਼ਣੀ, ਆਪਣੇ ਦਰ ਘਰ ਦੀਆਂ ਸੇਵਾਵਾਂ ਲੈਂਦੇ ਰਹਿਣਾ ਸਟਾਰ ਪਰਿਵਾਰ ਵੱਲੋਂ, ਸਮੂਹ ਸਾਰੇ ਪਰਿਵਾਰਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ, ਆਪ ਜੀ ਨੇ ਕਿਰਪਾਲਤਾ ਕਰਨੀ, ਕਾਰੋਬਾਰਾਂ ਵਿੱਚ ਤਰੱਕੀਆਂ ਬਖਸ਼ਣੀਆਂ, ਸੁੰਦਰ ਪੁਸ਼ਾਕੇ ਹਾਜ਼ਰ ਹਨ ਦਰ ਪ੍ਰਵਾਨ ਕਰਨੇ, ਲੋਕ ਪ੍ਰਲੋਕ ਪੜਦੇ ਕੱਜ ਲੈਣੇ, ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ, ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਸੇ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿਖਰਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ, ਖੁਆਨ ਹੋਏ ਸਭ ਮਿਲੈਗੇ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੀ ਸਾਹਿਬ ਸਿੰਘ ਜੀਓ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਬੜੇ ਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ, ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ। ਸਮੂਹ ਸੰਗਤਾਂ ਨੂੰ ਸਤਿਗੁਰੂ ਆਪਣੇ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਅੱਜ ਦੇ ਸ਼ਾਮ ਦੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਸੇਵਕ ਪਰਿਵਾਰਾਂ ਵੱਲੋਂ ਰਲ ਮਿਲ ਕੇ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ। ਗੁਰੂ ਸਾਹਿਬ ਦੀ ਕਿਰਪਾ ਕਰਨ, ਪਰਿਵਾਰਾਂ ਵੱਲੋਂ ਜਿਸ ਦੀ ਸੰਭਾਵਨਾ ਕਰਕੇ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਸੇਵਾਵਾਂ ਲਈਆਂ ਗਈਆਂ, ਗੁਰੂ ਸਾਹਿਬ ਕਿਰਪਾ ਕਰਨ, ਪਰਿਵਾਰ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾਵਾਂ ਮਨੋਭਾਵਨਾਵਾਂ ਸੰਪੂਰਨ ਕਰਨ। ਸਮੂਹ ਸੇਵਕ ਪਰਿਵਾਰਾਂ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਆਪ ਸੰਗਤਾਂ ਨੇ ਬਹੁਤ ਹੀ ਸਤਿਕਾਰਯੋਗ ਸਿੱਖ ਪੰਥ ਦੇ ਮਹਾਨ ਵਿਦਵਾਨ, ਸਤਿਕਾਰਯੋਗ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ, ਇਹਨਾਂ ਪਾਸੋਂ ਆਪ ਸੰਗਤਾਂ ਨੇ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕੀਤੀ ਨੇ। ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਬਾਬਾ ਜੀ ਨੇ ਉਹਨਾਂ ਦਾ ਕੱਲ੍ਹ ਨੂੰ ਦੁਪਹਿਰ ਦੇ ਦੀਵਾਨ ਦੇ ਵਿੱਚ ਆਖਰੀ ਦੀਵਾਨ ਹੈ। ਸੋ ਦੁਪਹਿਰ ਦੇ ਦੀਵਾਨ ਦੇ ਵਿੱਚ ਆਪ ਸੰਗਤਾਂ ਨੂੰ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣਗੇ ਜੀ। 12:15 ਆਪ ਸੰਗਤਾਂ ਨੂੰ ਪਾਤਸ਼ਾਹ ਮਹਾਰਾਜ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣਗੇ। ਸਾਰੀਆਂ ਸੰਗਤਾਂ ਨੇ ਆਪਣੇ ਸਮੇਂ 'ਚ ਸਮਾਂ ਕੱਢ ਕੇ ਵੱਧ ਤੋਂ ਵੱਧ ਗੁਰੂ ਘਰ ਵਿਖੇ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ ਜੀ। ਸੋ ਆਉਣ ਵਾਲੇ ਦਿਹਾੜੇ 25 ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਮਨਾਇਆ ਜਾ ਰਿਹਾ ਜੀ। 29 ਨੂੰ ਭਗਤ ਕਬੀਰ ਸਾਹਿਬ ਜੀ ਦਾ ਜਨਮ ਦਿਹਾੜਾ ਹੈ। 30 ਨੂੰ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਸਾਰੇ ਦਿਹਾੜੇ ਮਨਾਏ ਜਾ ਰਹੇ ਨੇ। ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਹਰ ਸ਼ਨੀਵਾਰ ਅਤੇ ਐਤਵਾਰ ਅੰਮ੍ਰਿਤ ਵੇਲੇ ਸਮੂਹ ਸੰਗਤਾਂ ਵੱਲੋਂ ਸੰਗਤੀ ਰੂਪ ਦੇ ਵਿੱਚ 3 ਤੋਂ ਲੈ ਕੇ 4:30 ਤੱਕ ਅੰਮ੍ਰਿਤ ਵੇਲੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਹੁੰਦੇ ਨੇ ਅਤੇ ਨਾਮ ਸਿਮਰਨ ਅਭਿਆਸ ਹੁੰਦਾ ਹੈ। ਸੋ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਦੇ ਵਿੱਚ ਵੀ ਆਪਾਂ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਿਆ ਕਰੀਏ। ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੀ ਸੇਵਾ ਹੋਵੇਗੀ ਜੀ। ਨਾਲ 16 ਦੇ ਪਾਠ ਉਪਰੰਤ ਸਤਿਗੁਰੂ ਜੀ ਆਪਣੇ ਨਿੱਜ ਆਸਣ ਨਾਲ ਜਾਣਗੇ। ਫਿਰ ਆਪ ਜੀ ਨੇ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਭੁੱਲਾਂ ਚੁੱਕਾਂ ਦੀ ਖਿਮਾ ਜੀ ਫਤਿਹ ਬੁਲਾਓ।

ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਕਰ ਕੀਰਤੇ ਆਖੀਐ ਕਰਤੇ ਕਾ ਹੋਏ ਵਿਚਾਰੂ, ਤਿਤ ਘਰ ਗਾਵੋ ਸੋਹਿਲਾ ਸਿਵਰਿਓ ਸਿਰਜਣਹਾਰੂ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹੋਂ ਵਾਰੀ ਜਿਤ ਸੋਹਲੇ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੇ ਗਾਦੇ ਬਣਹਾਰ, ਤੇਰਾ ਦਾਨ ਕੀਮਤ ਨਾ ਪਵੈ ਤਿਸ ਦਾਤੇ ਕੰਵਰ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਣ ਅਸੀਸੜੀਆਂ ਜਿਉ ਹੋਵੈ ਸਹਿਬ ਸਿਉ ਮੇਲ। ਕਰ ਕਰ ਇਹੋ ਪਹੁੰਚਾ ਸਦੜੇ ਨਿਤ ਪਵਨ, ਸਦਣ ਹਾਰਾ ਸਿਮਰੀਐ ਨਾਨਕ ਸੇ ਦੇ ਆਵਨ। ਰਾਗ ਆਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਘਰ ਘਰ ਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ ਰਹਾਉ। ਵਿਸੂਏ ਚਸੀਆਂ ਕੜੀਆਂ ਪਹਿਰਾ, ਥਿਤੀ ਵਾਰੀ ਮਾਹੁਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ। ਧੂਪ ਮਲਿਆਲ ਨੋ ਪਵਣ ਚਵਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਣਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਭੇਰੀ।

ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮੁਕਰੰਦ ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਗ ਕਉ ਹੋਏ ਜਾ ਤੇਰੇ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕਰੋਧ ਨਗਰ ਬਹੁ ਪਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਾਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜੁਲੀ ਪੁਨ ਵੱਡਾ ਹੇ ਕਰ ਡੰਡੋਤ ਪੁਨ ਵੱਡਾ ਹੇ ਰਹਾ।

ਬੋਲਣਾ ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ

ਧਨ ਓਟਿਆਂ ਦੀ ਓਟ ਸੱਚੇ ਪਿਤਾ ਧਨ ਧਨ ਧਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਓ ਨੇ ਅਪਾਰ ਕਿਰਪਾ ਬਖਸ਼ਿਸ਼ ਮਹਿਰਮਤ ਕੀਤੀ ਸਰਬੱਤ ਸੰਗਤਾਂ ਨੂੰ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦਿਦਾਰੇ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕੀਤਾ। ਇਸ ਵੇਲੇ ਸੰਧਿਆ ਦੇ ਦੀਵਾਨ ਸਜਾਏ ਗਏ ਸਨ ਜੀ। ਦੀਵਾਨਾਂ ਦੀ ਸਮਾਪਤੀ ਦੇ ਉਪਰੰਤ ਆਪ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੀ ਟਹਿਲ ਸੇਵਾ ਹੋਈ ਹੈ, ਨਾਲ ਨਾਲ ਸੋਹਲਾ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ ਹਨ। ਸਤਿਗੁਰੂ ਜੀ ਸਮੁੱਚੀ ਬਾਣੀ ਪੜ੍ਹਦਿਆਂ ਟਹਿਲ ਸੇਵਾ ਕਰਦਿਆਂ ਆਪ ਜੀ ਦੀ ਹਜ਼ੂਰੀ ਅੰਦਰ ਵਿਚਰਦਿਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ, ਸਤਿਗੁਰੂ ਜੀ ਬਖਸ਼ ਲੈਣਾ। ਇਸ ਵੇਲੇ ਆਪ ਜੀ ਦੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੈ, ਆਪ ਜੀ ਕਿਰਪਾ ਕਰੋ, ਆਪਣੇ ਨਿੱਜ ਸਥਾਨਾਂ ਵੱਲ ਜਾਣ ਦੀ ਕਿਰਪਾਲਤਾ ਕਰੋ, ਸੰਗਤਾਂ ਨੂੰ ਛੁੱਟੀਆਂ ਬਖਸ਼ੋ, ਅੰਮ੍ਰਿਤ ਵੇਲੇ ਫਿਰ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕਰਨਾ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ਼ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤਾ ਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ

ਕਲਗੀ ਧਰ ਦਰਸ਼ਨ ਪਿਤਾ ਚੋਜੀ ਪ੍ਰੀਤਮ ਦੇ ਛੋਟੇ ਲਾਲਾ ਨੂੰ ਸੂਬਾ ਸਰਹੰਦ ਦੇ ਡਰਾਵੇ ਤੇ ਧਮਕੀਆਂ ਜਦੋਂ ਧਰਮ ਦੇ ਅਸੂਲਾਂ ਤੋਂ ਗਿਰਾ ਨਾ ਸਕੀਆਂ ਤਾਂ ਪਾਪਾਂ ਦੀ ਪੰਡ ਹੋਰ ਭਾਰੀ ਹੁੰਦੀ ਗਈ। ਜ਼ਾਲਮ ਹਾਕਮਾਂ ਨੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਦੇ ਖਿਲਾਫ ਇਸਲਾਮ ਦਾ ਨਿਰਾਦਰ ਕਰਨ ਦੀ ਝੂਠੀ ਕਹਾਣੀ ਬਣਾ ਕੇ ਕੁਫਰ ਫਰੇਬ ਭਰਿਆ ਮੁਕੱਦਮਾ ਦਰਜ ਕਰ ਦਿੱਤਾ। ਸ਼ਰ੍ਹਾਂ ਦੇ ਮੁਤਾਬਕ ਕਾਜ਼ੀ ਨੇ ਫੈਸਲਾ ਦਿੱਤਾ ਕਿ ਦੀਨ ਇਸਲਾਮ ਕਬੂਲ ਨਾ ਕਰਨ ਅਤੇ ਇਸਲਾਮ ਦੀ ਤੌਹੀਨ ਕਰਨ ਬਦਲੇ ਇਹਨਾਂ ਨੂੰ ਜਿਉਂਦੇ ਦੀ ਦੀਵਾਰ ਵਿੱਚ ਚਿਣ ਦਿੱਤਾ ਜਾਵੇ। ਸੂਬਾ ਸਰਹੰਦ ਨੇ ਸੋਚਿਆ ਸ਼ਾਇਦ ਹੁਣ ਮੌਤ ਦੀ ਧਮਕੀ ਤੋਂ ਡਰ ਕੇ ਹੀ ਮੰਨ ਜਾਣ, ਇਸ ਲਈ ਉਸਨੇ ਫਿਰ ਦੁਬਾਰਾ ਅਨੇਕਾਂ ਲੋਭ ਲਾਲਚ ਦੇ ਕੇ ਕਿਹਾ ਕਿ ਤੁਸੀਂ ਇਸਲਾਮ ਕਬੂਲ ਕਰ ਲਵੋ, ਦੁਨੀਆ ਦੀ ਹਰ ਨਿਹਮਤ ਅਤੇ ਐਸ਼ੋ ਆਰਾਮ ਤੁਹਾਨੂੰ ਮੁਹੱਈਆ ਕੀਤੇ ਜਾਣਗੇ। ਕੋਮਲ ਜਿੰਦਾ ਨੇ ਸਾਰੀਆਂ ਗੱਲਾਂ ਨੂੰ ਸੁਣਦੇ ਹੋਏ ਇੱਕੋ ਜਵਾਬ ਵਿੱਚ ਕਿਹਾ ਕਿ ਸਾਨੂੰ ਡਰਾਉਣ, ਧਮਕਾਉਣ ਜਾਂ ਲਾਲਚ ਦੇਣ ਦੀ ਖੇਚਲ ਨਾ ਕਰੋ। ਸਾਨੂੰ ਬਚਪਨ ਵਿੱਚ ਗੁੜਤੀ ਹੀ ਕੁਰਬਾਨੀ ਦੀ ਮਿਲੀ ਹੈ, ਇਸ ਲਈ ਅਸੀਂ ਪਿਓ ਦਾਦੇ ਦੇ ਅਸੂਲਾਂ ਤੋਂ ਇੱਕ ਕਦਮ ਵੀ ਪਿੱਛੇ ਨਹੀਂ ਹਟਾਂਗੇ। ਜਾਕਾਰੇ ਦੀ ਗੂੰਜ ਨਾਲ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੇ ਅੱਗੇ ਫਿਰ ਬੋਲਦੇ ਹੋਏ ਕਿਹਾ, ਸੂਬਿਆ ਸੁਣ, ਤੇਰੇ ਕਪਟ ਫਰੇਬ ਦੇ ਪਰਦਿਆਂ ਨੂੰ ਚੀਰ ਕੇ ਇੱਕ ਦਿਨ ਸੱਚ ਦਾ ਸੂਰ ਜ਼ਰੂਰ ਚੜ੍ਹੇਗਾ। ਸਾਨੂੰ ਖਾਲਸਾ ਧਰਮ ਜ਼ਿੰਦਗੀ ਤੋਂ ਵੱਧ ਪਿਆਰਾ ਹੈ। ਨਿੱਕੀਆਂ ਜਿੰਦਾਂ ਦੇ ਮੂੰਹੋਂ ਵੱਡੀਆਂ ਗੱਲਾਂ ਨੂੰ ਸੁਣ ਕੇ ਆਖਰ ਬੇਦਰਦ ਅਤੇ ਜ਼ਾਲਮ ਸੂਬੇ ਨੇ ਉਹਨਾਂ ਬੱਚਿਆਂ ਨੂੰ ਜਿਉਂਦੇ ਦੀਵਾਰ ਵਿੱਚ ਚਿਣ ਦਾ ਹੁਕਮ ਦੇ ਦਿੱਤਾ। ਮਾਸੂਮ ਜਿੰਦਾਂ ਨੂੰ ਨੀਹਾਂ 'ਚ ਖੜਾ ਕੇ ਦੀਵਾਰ ਉਸਾਰੀ ਜਾਣ ਲੱਗ ਪਈ। ਦਸ਼ਮੇਸ਼ ਦੇ ਦੋਵੇਂ ਰਾਜ ਦੁਲਾਰੇ ਖੁਸ਼ੀ ਨਾਲ ਖਿੜੇ ਮੱਥੇ ਮੌਤ ਨੂੰ ਜੀ ਆਇਆ ਕਹਿੰਦੇ ਹੋਏ ਅਡੋਲ ਰਹੇ।

0: ਸਖਾ ਗਿਆਨ ਪੰਜਨ ਗੁਰਦੇਵ ਅੰਧ ਸੋਦਰਾ
1: ਦੇਵ ਦਾਤਾ ਹਰ ਨਾਮ ਉਪਦੇਸੇ ਗੁਰਦੇਵ ਮਨ ਨਿਰੋਧਰਾ
2: ਗੁਰਦੇਵ ਸਾਂਤ ਸਤ ਬੁੱਧ ਮੂਰਤ ਗੁਰਦੇਵ ਪਾਰਸ ਪਰਸਪਰਾ
1: ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮੰਜਨ ਅਪਰੰਪਰਾ
0: ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਿਤ ਪਵਿੱਤ ਕਰਾ
1: ਗੁਰਦੇਵ ਆ ਜੁਗਾ ਜੁਗ ਜੁਗ ਗੁਰਦੇਵ ਮੰਤ ਹਰ ਜਪ ਉਦਰਾ
0: ਗੁਰਦੇਵ ਸੰਗਤ ਬ੍ਰਹਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗ ਤਰਾ ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰਿ ਨਮਸਕਾਰ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂਰਖ ਪਾਪੀ ਜਿਤ ਲਗ ਤਰਾ ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰਿ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੌੜੀ ਸੁਖਣੀ ਮਹੱਲਾ ਪੰਜਵਾਂ ਸਲੋਕ ਇਕ ਓਂਕਾਰ ਸਤਿਗੁਰ ਪ੍ਰਸਾਦ ਆਦਿ

0: ਨਾਨਕ ਖਰ ਰਮਤ ਪੁਰਖ ਸੰਤ ਜਨਾ ਕੈ ਮਨ ਵਿਸਰਾਮ
1: ਹਰ ਕਾ ਨਾਮ ਦਾਸ ਕੀਓ
0: ਹਰ ਕੈ ਨਾਮ ਰੇ ਜਨ ਕੋਟ
1: ਹਰ ਜਸ ਕਰਤ ਸੰਤ ਦਿਨ ਰਾਤ।

0: ਹਰ ਕਾ ਨਾਮ ਜਨ ਕੋ ਮੁਕਤ ਜੋਗ
1: ਹਰ ਕਾ ਨਾਮ ਜਨ ਕੋ ਤ੍ਰਿਉਤ ਭੂਤ
0: ਹਰ ਕਾ ਨਾਮ ਜਨ ਕਾ ਰੂਪ ਰਾਗ
1: ਹਰ ਨਾਮ ਜਪਤ ਕੋ ਪੁਰੈ ਨ ਭੰਗ
0: ਹਰ ਕਾ ਨਾਮ ਜਨ ਕੀ ਵਡਿਆਈ
1: ਹਰ ਕਾ ਨਾਮ ਜਨ ਸੋਭਾ ਪਾਈ
0: ਹਰ ਕਾ ਨਾਮ ਜਨ ਕੋ ਭੋਗ ਜੋਗ
1: ਹਰ ਨਾਮ ਜਪਤ ਕਛੁ ਨਾਹੀ ਬਿਓ।

ਨਾਨਕ ਗੁਰਮੁਖ ਨਾਮ ਜਪੀਐ ਇਕ ਵਾਰ ਮਾਉ ਦਾਸ ਵੀ ਸਰਥੀ ਵੈ ਅਨੇਕ ਸਹਿ ਵਰ ਪੁੰਦਾਨ ਜੈ ਮਾਰੁ ਸੰਜਮਤ ਸਾਧਨ ਤੋਪਿਓ ਮੈਂ ਮੈਲ ਨਾ ਜਾਵੈ ਨਾਨਕ ਗੁਰਮੁਖ ਨਾਮ ਜਪਤ ਗਤ ਪਾਏ ਗੁਰੂ ਗੁਰਮਾਨ।

ਸਾਜ ਨਾ ਕੀਜੇ ਵਾ ਲਾਗੈ ਹਰ ਨਾਮ ਦਾ ਸਤਿਗੁਰੂ ਸਾ ਸੰਗੇ ਉਹ ਮੈਂ ਚੋਰੈ ਸਾਜ ਨਾ ਕੀਜੇ ਨੀ ਪਰੈ ਨਾਨਕ ਦਾ ਕੈ ਬਲ ਬਲ ਜਾਸਾ ਸਾ ਸਮਝਾ ਕਾ ਮਿਟੈ ਅਪਮਾਨ ਸੋਗਣੀਆਂ ਸਭ ਤੇ ਉੱਚਾ ਹਰ ਹਰ ਨਾਮ ਤਿਨ ਕੜ ਕੜ ਜੀਨਾ ਨਾਨਕ ਪਾਪ ਨਹੀਂ ਲਿਪਾ ਨਿਥਾਏ ਕੋ ਨਾ ਤੇਰੋ ਥਾਉ ਸੁਗਲ ਕਟਾ ਕੋ ਦੇਵ ਦਾਨ ਸੁਗਲ ਕਟਾ ਕੇ ਅੰਤਰ ਜਾਮੀ ਆਪਨ ਸੰਗਾ ਪ੍ਰਵਰਤੇ ਨਾਨਕ ਔਰ ਨਾ ਜਾਣ ਕੋਏ ਹਰ ਕੋ ਨਾਮ ਜਪ ਨਿਰਮਲ ਕਰਮ ਸਾ ਸੰਗ ਗੁਰਮਤ ਮਿਲੇ ਰਿਆ ਹਰ ਕਾ ਨਾਮ ਜਪੋ ਜੀ ਸਦਾ ਹਰ ਕੋ ਜਸਨ ਰਸਨ ਬੁਖਾਨੀ।

ਸੇਵਾ ਨਵਨਿਤ ਪਾਵੇ।

ਸਾਧ ਕੈ ਸੰਗ ਮੁਖ ਉਜਲੋਤ ਸਾਧ ਕੈ ਸੰਗ ਮਿਟ ਅਪਮਾਨ ਸਾਧ ਕੈ ਸੰਗ ਬੁਝੇ ਪ੍ਰਭ ਨੇਰਾ ਸਾਧ ਕੈ ਸੰਗ ਪਾਇ ਨਾਮ ਰਤਨ ਸਾਧ ਕੀ ਮਹਿਮਾ ਕੌਣ ਬਨੇ ਕੌਣ ਬੁਖਾਨੀ ਸਾਧ ਕੈ ਸੰਗ ਗੋਚਰ ਮਿਲਾ ਸਾਧ ਕੈ ਸੰਗ ਆਏ ਬਸ ਪੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੈ ਸੰਗ ਨ ਕਥੂ ਤਾਵੈ ਸਾਧ ਕੇ ਸੰਗ ਮਾਇਆ ਤੇ ਬਿਨ ਸਾਧ ਸੰਗ ਦੁਸ਼ਮਨ ਸਮੀਤ।

ਸੋਚ ਉਪਰ

0: ਸਾਂਗ ਪਾਪਾ ਮਲਕ ਹੋਵੇ
1: ਟਹਿਲ
0: ਕਰੇ ਨਿਤਨੀ।

ਪਾਵਨ ਤਨ ਦਾ ਕਾਰੰਗ ਨਾਨਕ ਦੇ ਗੁਣ ਸਦਾ ਤਨ ਤਨ ਕਈ ਕੋਟ ਆਕਾਸ਼ ਬ੍ਰਹਮੰਡ ਕਈ ਜੁਗਤੀ ਨੋ ਵਿਸਤਾਰ ਸਦਾ ਸਾਹਿਬ ਏਕੰਕਾਰ।

0: ਕਰ ਦੇਖੇ ਆਪਣੀ
1: ਵਡਿਆਈ
0: ਪ੍ਰਭਾ ਵੇ ਤਾ ਪਤ ਉਧਾਰੇ।

0: ਸਭ ਪਿਛਲੇ
1: ਜੋ ਦੁਸਵਾਵੇ ਸੋਈ ਕਰੇ
0: ਅਨਜਾਨਤ ਵਿਖਿਆ ਮੈਂ ਰਚੇ
1: ਜੇ ਜਾਣਦਾ ਆਪਣਾ ਬਚੈ
0: ਮੈਂ ਭੂਲਾ ਦੇ ਦਿੱਤਾ ਵੇ
1: ਨੀ ਕੁਮਾਰ ਚਾਰ ਗੁਣ ਫਰਾਵੇ
0: ਹਰ ਕਿਰਪਾ ਜਿਸ ਆਪਣੀ ਭਗਤ ਦੇ
1: ਨਾਨਕ ਤੇ ਨਾ ਮਿਲੇ
0: ਮੈਂ ਨੀਚ ਕੀਟ ਕੋ ਰਾਜ
1: ਹਰ ਰੰਗ ਰੀ ਨਿਵਾਜ
0: ਜਾਗਾ ਦੇਸ ਕਛੂ ਨਾ ਆਵੇ
1: ਜਿਸ ਕਾਲ ਦਸ ਬਗਟਾਵੇ
0: ਆਪੋ ਆਪਣੀ ਕਰੇ ਬਖਸ਼ੀ
1: ਤਾਂ ਕਾਲੀ ਕਣਕ ਨੇ ਜਗਦੀਸ
0: ਜੋ ਬਿਨ ਸਭ ਤਿਸ ਕੀ ਰਾਜ
1: ਗੜਗੜ ਬੁਰਨ ਬ੍ਰਹਮ ਬਰਗਾ

ਗੁਰ ਪ੍ਰਸਾਦਿ ਨਵ ਗਿਆਨੀ ਉੜ ਮੇ ਕਿਨੇ ਲਜੀਨਾ ਆਸੁਰਾ ਬਾਰਨੁ

ಸದಾಸದಾಸಂಗಣಯಾಣಯ ಸೋ ಜಯ ಸಾ ತಿಷ್ಠಾನಾ.

0: ਬਲੀ
1: ਚਰਨ ਸਤ ਸਤਪਰਸਨ ਹਾਰ
0: ਦਰ
1: ਦਰਸਨ ਸਤ ਸਤ ਪੇਖਣ ਹਾਰ
0: ਨਾਮ ਸਤ ਸਤਿਆਵਨਾਰ
1: ਆਪ ਸਤ ਸਤ ਸਬਧਾਰੀ
0: ਆਪੇ ਗੁਣ ਆਪੇ ਗੁਣਕਾਰੀ
1: ਸਤ ਸਤ ਪ੍ਰਭਕਤਾ
0: ਸੁਰਤ ਸਤ ਸਤ ਜਸ ਸੰਤਾ
1: ਜਨ ਹਰ ਕੋ ਸਤ ਸਭ ਹੋਏ
0: ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦੇ ਜਨਮਾਨਿਆ
0: ਕਰਨ ਕ੍ਰਾਂਤ ਤਿਨ ਮੂਲ ਪਛਾਨਿਆ
1: ਜਾਗੇ ਰੇ ਤੇ ਵਿਸਵਾਸ ਪ੍ਰਵਾਇਆ
0: ਤਤ ਗਿਆਨ ਤੇ ਸਮੰਦ ਪ੍ਰਗਟਾਇਆ
1: ਤੇ ਨਿਰਭਉ ਬਸਾਨਾ
0: ਜਿਸ ਦੇਵ ਜੈ ਤੇ ਸਮਾਇ ਸਮਾਨਾ
1: ਵਸ ਮੈ ਲੇ ਵਸ ਗੁਡਾਈ
0: ਕਾਬੂ ਬਿਨਾ ਕੇ ਨਾ ਜਾਈ
1: ਜੈ ਬੁਝਣਾਰ ਵਿਵੇਕ
0: ਨਾਰਾਇਣ ਮਿਲੇ ਨਾਨਕ ਕੇ
1: ਕੋ ਠਾਕੁਰ ਕਾ ਸੇਵਕ ਆਗਿਆਕਾਰੀ
0: ਠਾਕੁਰ ਕਾ ਸੇਵਕ ਸਦਾ ਪੁਜਾਰੀ
1: ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ
0: ਠਾਕੁਰ ਕੇ ਸੇਵਕ ਕੇ ਨਿਰਮਲ ਰੀਤ
1: ਠਾਕੁਰ ਕਾ ਸੇਵਕ ਜਾਣੇ ਸੰਗ
0: ਠਾਕੁਰ ਕਾ ਸੇਵਕ ਨਾਮ ਕੇ ਰੰਗ
1: ਸੇਵਕ ਕੋ ਪ੍ਰਭ ਪਾਲਣ ਹਾਰ
0: ਸੇਵਕੀ ਰਾ

0: नाम रस जो जंतर ताने
1: मंत्र नामे नाम समाने
0: उठत बैठत सो बदना।

0: ਪਰਾਏ ਬਸੇ ਅਵਨਾਸ਼ੀ
1: ਸੋਨਾ ਨੂੰ ਕਾਟੀ ਜੰਬਾਸੀ
0: ਸੰਤ ਵਿਚਾਰ ਕਹੇ ਜਨ ਸਾਚਾ
1: ਜਨਮ ਰਹਿ ਸੋ ਕਾਚੂ ਕਾਚਾ
0: ਆਵਾ ਗਵਨ ਮਿਟੇ ਪ੍ਰਭ ਤੇ
1: ਆਦਿ ਆਸਨ ਗੁਰਦੇਵ
0: ਨੂੰ ਰਤਨ ਜਨਮ ਕਾ ਹੋਏ।

ਸਾਰ ਬੂਸਤ ਹਰ ਕੋ ਨਾ ਸਹਿਜ ਹੋਏ ਨਾਨਕ ਗੁਣ ਗਾਵੋ ਗਾਵਤੇ ਰੀਤ ਰਸ ਮੈਂ ਜਿਸ ਜਾਇ ਮੈਂ ਵਿਖਵੈ ਲੋਏ ਚਿੰਤ ਬਸੇ ਸੁਖਨਾ ਸਾਰ ਗਰਾ ਸਰਨਾਮ ਸਮਾਲ ਹਾਰ ਸਿਆਨ ਸਗਲੀ ਮਨਾ ਸਾਰ ਸੰਭਾਵੇ ਸਤਨਾ ਜੀ ਸੰਚ ਕਰੋ ਬਿਹਾਰ ਯਾ ਸੁਖ ਦੁਰਗੇ ਜੈਕਾਰ ਨਰੰਦ

ਭਗਤ ਗੁਰ ਕਰਕੇ ਗੁਰ ਗਾਏ ਕਰ ਨਾਨਕ ਨਾਨਕ ਜਾਣਿਆ ਇਸ ਕੀ ਆਸ ਅੰਮ੍ਰਿਤੀ ਜਾਏ ਹੁਕਮ ਗੁਰ ਬ੍ਰਹਮ ਭਗਤ ਪਾਈ ਜਾ ਕੇ ਮਨ ਵਸੈ ਨਿਰੰਕਾਰ ਅੰਦਰ ਪੂਜੇ ਗੁਰ ਕੇ ਪੈਰ ਨਾਨਕ ਪ੍ਰਭਾ ਪੇ ਮਿਲੇ ਗੁਣ ਗਾਓ ਪ੍ਰਭ ਪਰਮਾਨੰਦ ਦੁਰਲਭ ਦੇ ਕਗਰ ਉਦਾਰ ਪ੍ਰਾਣ ਤਨ ਕਾਇ ਸੁਆਉ ਮਿਠੇ ਗਿਆਨ ਬਿਨ ਸਿਆਨ ਤੇਰਾ ਮਨ ਚ ਨਾਨਕ ਗੁਰ ਪਾਉ ਰਾਮ ਨਾਮ ਤਰੁਣ ਕਰ ਜਿਸ ਮਨ ਸਤਿ ਸਾਚ ਬੁਰੀ

ਆਪ ਮਿਲਾਏ ਲਾਏ ਪ੍ਰਭ ਸੋਏ।

0: ਸ਼ਾਂਤ ਸਤਿਬੁੱਧ ਮੂਰਤ ਗੁਰਦੇਵ ਪਾਰਸ ਬਸਪਰਾ
1: ਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮਚਨ ਅਪਰੰਪਰਾ
0: ਸਭ ਪਾਪ ਹਰਤਾ ਗੁਰਦੇਵ ਪਤਿਤ ਪਵਿੱਤ ਕਰਾ
1: ਦੇਵ ਆਦਿ ਜੁਗ ਆਦਿ ਜੁਗ ਜੁਗ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਕੀ ਵਾਰ ਰਾਇ ਬਲਵੰਤ ਤਥਾ ਸਤੇ ਡੂਮਾਖੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨੌ ਕਰਤਾ ਕਾ ਆਦਰ ਕਰੇ ਕਿਉਂ ਬੋਲ ਹੋਵੇ ਜੋ ਕੀ ਉਦੈ
1: ਗੁਣਾਸਨ ਪੈਣ ਪ੍ਰਾ ਪਰਮ ਗਦਾਮ
0: ਨਾਨਕ ਰਾਹ ਚਲਾਇਆ ਸਚ ਕੋਟ ਸਥਾਣੀ ਨੀ ਉਦੈ
1: ਨੇ ਤ੍ਰਿਉਂ ਚਤੁ ਸਿਖਰ ਸਭ ਦੀ ਮਤ ਵੀ ਉਦੈ।

0: ਰਹਿੰਦੀ
1: ਸੱਚੇ
0: ਪਾਤਸ਼ਾਹ ਜਨਮ ਜਨਮ ਦੀ ਕਟੀਐ
1: ਸੱਚ ਜੇ ਗੁਰ ਫਰਮਾਇਆ ਕਿਉਂ ਇਦੂ ਬੋਲੋ ਹਟੀਐ
0: ਕੋਲ ਨਾ ਪਾਲਿਓ ਕਰ ਬੀਰੋ ਕਨ ਮੁਰਟੀਐ
1: ਨਾਨਕ
0: ਆਇਆ ਪਲਟ ਕਰ ਮਲ ਤਖਤ ਬੈਠਾ ਸਾ ਡਾਲੀ ਦਰਦ ਇਸ ਕਸਮ ਦੇ ਨਾ ਸੱਚੇ ਬਾਣੀ ਲਾਲੀ ਲੰਗਰ ਦੌਲਤ ਵੰਡੀਆ ਰਸਮਤ ਗੀਰ ਘਿਆਲੀ
1: ਮੈਂ
0: ਕਬੂਲ ਕਸਮ ਨਾਲ ਜਾਂ ਕਾਲ ਮਰਦੀ ਕਾਲੀ ਪੂਰਿਓਂ ਗੰਗ ਵਾਈ ਹੈ ਦਿਨ ਆਈ ਕੇ ਕਿਉਂ ਮਾਦਾਣਾ ਪ੍ਰਭਰ ਕਰ ਨੇਤਰ ਬਾਸਕ ਸਭ ਰਿੜ ਕਿਉਂ ਕਾਲਿਆਂ ਜਨੈਵੜ ਪਿੰਟਣ ਕਿਉਂ ਜੋਤ ਸਮਾਣੀ ਜੋਤ ਜੋਤ ਸਮਾਣੀ ਜੋਤ ਮਾਇ ਆਪ ਆਪੇ ਸੇਤੀ ਮੈਂ ਕਿਉਂ ਜਾਂ ਸੁਦੋਸ ਤੋਂ ਲੈਣਾ ਟਿਕਿਉਂ ਜਾਂ ਸੁਦੋਸ ਤੋਂ ਲੈਣਾ ਟਿਕਿਉਂ ਜਬ ਤੱਕ ਸੰਜਮ ਨਾਲ ਤੁਝ ਹੋਰ ਮੋਚ ਗੁਰੂ ਰੂਪ ਵਰਿਆ ਦਰਗਾਹ ਗੁਰੂ ਗੁਰੂ ਕੀ ਕੁਦਰਤੀ ਨੂਰ ਨਾਨਕ ਨਾਮ ਨਿਧਾਨ ਹੈ ਤੇ ਭਰਪੂਰ ਨੇੜੇ ਦਿਸੇ ਮਾਤ ਲੋਕ ਤੋਂ ਸੁਝਾ ਦੂਰ ਯੋਧਾ ਦੇ ਜੀਵਿਆ ਪੋਤਾ ਪ੍ਰਵਾਨ ਜਿਨ ਸਮੁੰਦਾਣ ਨਾਨਕ ਛਤਰ ਸਾਹਿਬ ਤੈਰਾਣਾ

ਸੱਚਾ ਟੋਆ ਲਾਗੇ ਚੌਂ ਜੁਗੀ ਪੰਚਾਇਣ ਆਪੇ ਹੋਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਤੀਜੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋਈ ਪੁਰਖ ਸਿਵਰ ਸਾਚਾ ਜਾ ਕਾ ਇੱਕ ਨਾਮ ਅਛਲ ਸੰਸਾਰੇ, ਜਿਨ ਭਗਤ ਭਵ ਜਲ ਤਾਰੇ, ਸਿਮਰਹੁ ਸੋਈ ਨਾਮ ਪ੍ਰਧਾਨ।

ਵਾਹਿਗੁਰੂ ਜੀ ਨਾਮ ਕਿਤ ਸੰਸਾਰ ਕਿਰਨ ਰਵ ਸੁਰ ਤਰਤ ਸਾਖੈ ਉੱਤਰ ਦੱਖਣ ਪੂਬ ਦੇਸ਼ ਪਸ਼ਚਿਮ ਜਸ ਪਾਖੈ ਜਨਮ ਤਏ ਸਕਿਅਤ ਜਿਤ ਨਾਮ ਹਿਰਦੈ ਨਿਵਾਸੈ ਸੁਰ ਨਰ ਗਣ ਗੰਧਰਵ ਛੇ ਦਰਸ਼ਨ ਆਸਾਸੈ ਪਲੋ ਪ੍ਰਸਿੱਧ ਤੇ ਜੋ ਤਨੋ ਕਲ ਜੋੜ ਕਰ ਤਿਆਯੋ ਸੋਈ ਨਾਮ ਭਗਤ ਪਉ ਜਲ ਹਰਣ ਗੁਰ ਅਮਰਦਾਸ ਤੈ ਪਾਇਓ ਪਲੋ ਪ੍ਰਸਿੱਧ ਤੇ ਜੋ ਤਨੋ ਕਾਲਿਆ ਜੋੜ।

0: ਨਾਮ ਨਾਵਣ ਨਾਮ ਰਸ ਖਾਣ ਹਰ ਭੋਜਨ ਨਾਮ ਰਸ ਸਦਾ ਚਾਏ ਮੁਖ ਮਿਸ਼ਟ ਬਾਣੀ ਧੰਨ ਸਤਿਗੁਰ ਸੇਵਿਓ ਜਿਸ ਪਸਾਏ ਗਤ ਅਗਮ ਜਾਣੀ ਕੁਲ ਸਮੂਹ ਸਮੁਦਰੇ ਪਾਇਓ ਨਾਮ ਨਿਵਾਸ ਸਕਿਆਥ ਜਨਮ ਕਲ ਉਚਰੈ ਗੁਰ ਪਰਸਿਓ ਅਮਰ ਪ੍ਰਗਾਸ ਕੁਲ ਸਮੂਹ ਸਮੁਦਰੇ ਪਾਇਓ ਨਾਮ ਨਿਵਾਸ ਸਕਿਆਥ ਜਨਮ ਕਲ ਉਚਰੈ ਗੁਰ ਪਰਸਿਓ ਅਮਰ ਪ੍ਰਗਾਸ
1: ਬਾਰਜ ਕਰਦਾਣੇ ਸਿੱਧ ਸਨ ਮੁਖ ਮੁਖ ਜੋਵੈ ਰਿੱਧ ਬਸੈ ਬਾਵਾਂਗ ਜੋ ਤੀਨ ਲੋਕੰਤਰ ਮੋਹੈ ਹਿਰਦੈ ਬਸੈ ਅਕੀਓ ਸੋਏ ਰਸ ਤਿਨਹੀਂ ਜਾਤੋ ਮੁਖੋ ਭਗਤ ਉਚਰੈ ਅਮਰ ਗੁਰ ਇਤ ਰੰਗ ਰਾਤੋ ਮਸਤਕ ਨਿਸ਼ਾਨ ਸੱਚੋ ਕਰਮ ਕਲ ਜੋੜ ਕਰ ਧਿਆਇਓ ਪਰਸਿਓ ਗੁਰੂ ਸਤਿਗੁਰ ਤਿਲਕ ਸਰਬ ਇੱਛ ਤਿਨ ਪਾਇਓ ਪਸਤਕ ਨਿਸ਼ਾਨ ਸੱਚੋ ਕਰਮ ਕਲ ਜੋੜ ਕਰ ਧਿਆਇਓ ਪਰਸਿਓ ਗੁਰੂ ਸਤਿਗੁਰ ਤਿਲਕ ਸਰਬ ਇੱਛ ਤਿਨ ਪਾਇਓ
2: ਚਰਨ ਤਪਰ ਸਕਿਅਥ ਚਰਨ ਗੁਰ ਅਮਰ ਪਵਲ ਰਹਿ ਹੱਥ ਤਪਰ ਸਕਿਅਥ ਹੱਥ ਲਗੈ ਗੁਰ ਅਮਰ ਪੈ ਜੀ ਤਪਰ ਸਕਿਅਥ ਜੀ ਗੁਰ ਅਮਰ ਪਣੀ ਜੈ ਨੈਣ ਤਪਰ ਸਕਿਅਥ ਨੈਣ ਗੁਰ ਅਮਰ ਪਖੀ ਜੈ ਸਵਰਨ ਤਪਰ ਸਕਿਅਥ ਸਵਰਨ ਗੁਰ ਅਮਰ ਸੁਣੀ ਜੈ ਸਕਿਅਥ ਸੋਹਿਓ ਜਿਤ ਹੀ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਕਿਅਥ ਸੋ ਸਿਰ ਜਾਲਪ ਪਣੈ ਜੋ ਸਿਰ ਨਿਵੈ ਗੁਰ ਅਮਰ ਨਿਤ ਸਕਿਅਥ ਸੋ ਸਿਰ ਜਾਲਪ ਪਣੈ ਜੋ ਸਿਰ ਨਿਵੈ ਗੁਰ ਅਮਰ ਨਿਤ
3: ਤੇਨਾ ਤੇਨਾ ਦੁੱਖ ਨੈ ਭੁੱਖ ਤੇ

ਸਖੀ ਅਥ ਤੇ ਨਰ ਜਲ ਆਪਣੇ ਗੁਰ ਅਮਰਦਾਸ ਸੁਪ੍ਰਸੰਨ ਜੇ ਸੁਖ ਲਹੇ ਤੇ ਨਰ ਸੰਸਾਰ ਮੈਂ ਅਭੈ ਪਟ ਰਿਪ ਮਤ ਤੇ

ਗੁਰ ਅਮਰਦਾਸ ਪਰਸੀਐ ਪਹਮ ਪਾਤਕ ਬਿਨਾਸੈ ਗੁਰ ਅਮਰਦਾਸ ਪਰਸੀਐ ਸਿੱਧ ਸਾਧਿਕ ਆਸਾਸੈ ਗੁਰ ਅਮਰਦਾਸ ਪਰਸੀਐ ਧਿਆਨ ਲਈਐ ਪੋ ਮੁਕੈ ਗੁਰ ਅਮਰਦਾਸ ਪਰਸੀਐ ਅਭੋ ਲਭੈ ਗੋ ਚੁੱਕੈ ਇੱਕ ਬਿਨ ਦੁੱਗਣ ਜੋ ਤੋਰ ਹੈ ਜਾਸ ਮੰਤਰ ਮਾਨ ਵੈਲ ਹੈ ਜਾਲ ਪਾ ਪਦਾਰਥ ਇਤੜੇ ਗੁਰ ਅਮਰਦਾਸ ਡਿੱਠੈ ਮਿਲੈ ਇੱਕ ਬਿਨ ਦੁੱਗਣ ਜੋ ਤੋਰ ਹੈ ਜਾਸ ਮੰਤਰ ਮਾਨ

ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦਾ ਜੋ ਪਾਵਨ ਉਪਦੇਸ਼ ਹੁਕਮ ਦੇ ਰੂਪ ਦੇ ਵਿੱਚ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਬੈਰਾੜੀ ਰਾਗ ਵਿੱਚ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਸਤਿਗੁਰੂ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਹੁਕਮ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 719 ਪਰ ਸੁਸ਼ੋਭਿਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ।

ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਗੁਣ ਵਡਿਆਈਆ ਚਾਰ, ਗਾਵੈ ਕੋ ਸਾਜ ਕਰੇ ਤਨ ਖੇਹੇ, ਗਾਵੈ ਕੋ ਜਾਪੈ ਦਿਸੈ ਦੂਰ, ਕਥਨਾ ਕਥੀ ਨਾ ਆਵੈ ਤੋਟ, ਦੇਂਦਾ ਦੇ ਲੈਂਦੇ ਥਕ ਪਾਹੇ।

ਏ ਵਹਿ ਜਾਣੀਐ ਸਭ ਆਪੇ ਸਚਿਆਰ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ।

ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੁਧ।

0: ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ।
1: ਸੰਗ ਜਪ ਸੰਗ ਭਾਵ ਸੰਗ ਪੂਜਾ ਸੰਗ ਤਪਤਾ,
0: ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ। ਅਸੰਖ ਸੂਰ ਮੋਹ ਭਖ ਸਾਰ, ਅਸੰਖ ਮੂਲ ਨਿਵਲਾਏ ਤਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲਵਡ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ। ਅਸੰਖ ਨਿੰਦਕ ਸਿਰ

0: ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ
1: ਅਖਰੀ ਲਿਖਣ
0: ਬੋਲਣ ਬਾਣ ਅਖਰਾ

0: ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜੀਤੀਆ ਮੋਹਿ ਖਾਏ
1: ਜਾਣੇ ਆਪੇ ਦੇ ਆਕੇ ਸਿਵੇ ਕਈ ਕੇ
0: ਜਿਸਨੋਂ ਬਖਸੇ ਸਿਫਤ ਸਾਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਆਵੇ ਹੈ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ।

ਕੀਤੇ ਅੱਖ ਅੱਖ ਨ ਪਾਹੀ, ਕੀਤੇ ਕਹਿ ਕਹਿ ਉੱਠ ਉੱਠ ਜਾਹੀ। ਜੀਵੜ ਭਾਵੈ ਤੇਵੜ ਹੋਏ, ਨਾਨਕ ਜਾਣੇ ਸੱਚ ਅਸੋਏ। ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਕੀਤੇ ਰਾਗ ਪ੍ਰੀ ਸਿਉ ਕਹੀਨ, ਕੀਤੇ ਗਾਵਨ ਹਾਰੇ। ਗਾਵੇ ਚਿੱਤ ਗੁਪਤ ਲਿਖ ਜਾਣੇ ਹੈ, ਲਿਖ ਲਿਖ ਧਰਮ ਵਿਚਾਰੇ। ਗਾਵੇ ਇੰਦ ਇਦਾਸਨ ਬੈਠੇ, ਦੇਵਤਿਆਂ ਦਰ ਨਾਲੇ। ਗਾਵਨ ਜਤੀ ਸਤੀ

ਜੋਤ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਸਹੀ ਤੁਦਨੋ ਗਾਵੇ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਬਿਭੂਤ ਆਈ ਪੰਥੀ ਸਗਲ ਜਮਾਤੀ ਮਨ ਜੀ ਤੈ ਜਗਜੀਤ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾ ਜਹਨਾਦ।

0: ਜਸ
1: ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਵਾਨ
0: ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਪਾਨ
1: ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਆਦੇਸ਼ ਤਸੈ ਆਦੇਸ਼ ਆਦ ਅਨਿਲ ਅਨਾਦ ਅਨਾਥ ਜੁਗ ਜੁਗ ਇੱਕ ਹੋਵੇ ਕਰ ਕਰ ਵੇਖੇ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਇੱਕ ਦੂਜੀ ਭਉ ਲਖ ਹੋਹੇ ਲਖ ਹੋਵੇ ਲਖ ਵੀਸ ਏ ਤਰਾਹਿ ਪਦ ਪਵੜੀਆ ਚੜੀਐ ਹੋਏ ਇੱਕੀਸ ਨਾਨਕ ਨਜ਼ਰੀ ਪਾਈ।

0: ਤੇ ਸੰਸਾਰ
1: ਜਿਸ ਹੱਥ ਜੋੜ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਇਸ ਵੀ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਂ

ਤਨੁ ਮਨ ਕੀਤੇ ਕੀਤੇ ਰਤਨ ਸਮੁੰਦ ਕੀਤੀਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਸਰਮਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਐ ਬਹੁਤ ਅਨੂਪ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰ ਸਿੱਧ

0: ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਬਤਾਇ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਚਪੈ ਚੰਨ ਤੋ ਪ੍ਰਸਾਦ ਚਕਰ ਚੈਨਰ ਵਰਨ ਜਾ ਤਰਪਾ ਤੈਨ ਜੇ
1: ਰੂਪ ਰੰਗ ਹਰੇਕ ਪੇ ਕੋ ਕਹਿ ਨਾ ਸਕਤ ਕੇ
0: ਜਦ ਮੂਰਤਨ ਭਾਵ ਪ੍ਰਕਾਸ਼ ਅਮਿਤ ਉਜ ਗਈ ਜੈ
1: ਕੋਟਿ ਨਿੰਦਰਾਣ ਸਾਹੋ ਸਹਾਣ ਗਣੀ ਜੈ
0: ਤ੍ਰਿਪੁਣ ਮੀਪ ਸੁਰ ਨਰ ਸੁਰ ਨੇਤ ਨੇਤ ਵੰਤਰਣ ਕਹਿਤ
1: ਸਰਵ ਨਾਮ ਕਥੇ ਕਵਨ ਕਰਮ ਨਾਮ ਵਰਨ ਸੁਮਤ
0: ਜੰਗ ਬ੍ਰਿਆਤ ਚੰਦਨ ਨਮਸ ਵੰਗ ਕਾਲੇ ਨਮਸ

ਮਾਨੇ ਨਮੋ ਮੰਤ੍ਰ ਮੰਤ੍ਰੰ ਨਮੋ ਜੰਤ੍ਰ ਜੰਤ੍ਰੰ ਸਦਾ ਸਚਿਦਾਨੰਦ ਸਰਵੰ ਪ੍ਰਣਾਸੀ ਸਦਾ ਸਿੱਧਦਾ ਬੁੱਧਦਾ ਬ੍ਰਿਧ ਕਰਤਾ ਪਰਮ ਪਰਮ ਪਰਮੇਸ਼ਵਰੰ ਪ੍ਰੋਚ ਪਾਲੰ।

0: ਸਤਿਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ
1: ਜੀ ਜਨ ਸਭ ਤੁਧ ਪਾਇ ਇਕ ਵੇਖ ਪਰਸਨ ਆਇਆ
0: ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ
1: ਭਏ ਨਾਨਕ ਜਿਸਨੂੰ ਆਪ ਤੁਟਾ ਤੇ ਨਮ੍ਰਿਤ ਗੁਰ ਤੇ ਪਾਇਆ
0: ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ

0: ਹੋਵੇ
1: ਹੋਵੇ ਤਾਂ ਸਨਮੁਖ ਸੇ ਕੋਈ ਜਿਉ ਰਹੇ ਗੁਰਨਾਲੇ
0: ਗੁਰ ਕੇ ਚਰਨ ਹਿਰਦੈ ਤੇ ਆਏ ਅੰਤਰ ਆਤਮੈ ਸਮਾਲੇ
1: ਆਪ ਸਦਾ ਰਹੇ ਪਰਨੇ ਗੁਰਬਿਨ ਅਵਰ ਨ ਜਾਣੇ ਕੋਏ
0: ਕਹਿ ਨਾਨਕ।

0: ਰਾਸ ਮੇਰੀ ਮਨ ਵਨਜਾਰਾ, ਹਰ ਰਾਸ ਮੇਰੀ ਮਨ ਵਨਜਾਰਾ, ਸਤਿਗੁਰ ਤੇ ਰਾਸ ਜਾਣੀ। ਇਹ ਤਿੰਨ ਤਿੰਨਾ ਮਿਲਿਆ ਜਿਨ ਹਰ ਆਪੇ ਪਾਣਾ, ਇਹ ਰਸਨਾ ਤੂੰ ਅਨਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ, ਹਰ ਰਸ ਪਾਏ ਪੱਲੇ ਪੀਏ, ਹਰ ਰਸ ਬੋੜ ਨਾ ਤ੍ਰਿਸਨਾ ਲਾਗੇ ਆਏ,
1: ਸਤਿਗੁਰ ਮਿਲਿਆ ਜਿਸੇ ਆਏ,
0: ਕਹੇ ਨਾਨਕ ਹੋਰ ਅਨਰਸ ਸਭ ਵਿਸਰੇ, ਜਾਹਰ ਵਸੇ ਮਨ ਆਏ,
1: ਏ ਸ੍ਰੀ ਰਾਮ ਮੇਰਿਆ, ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ,
0: ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ,
1: ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਪਾਏ ਜਗਤ ਦਿਖਾਇਆ,
0: ਪ੍ਰਸਾਦੀ ਬੂਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ,
1: ਕਹੇ ਨਾਨਕ ਸ੍ਰਿਸ਼ਟਾ ਮੂਹ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ,
0: ਮਨ ਚਾਉ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣੇ,
1: ਹਰ ਗਾਉ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪੇ,
0: ਚਰਨ ਲਾਗੇ ਦਿਨ ਸਭਾਗੇ ਆਪਣਾ ਪਿਰ ਜਾਪੇ,
1: ਅਨੰਦ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ,
0: ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ,
1: ਏ ਸ੍ਰੀ ਰਾਵੇਰਿਆ, ਇਸ ਜਗ ਮੈਂ ਆਏ ਕਹਿ, ਕਿਆ ਤੁਧ ਕਰਮ ਕਮਾਇਆ,
0: ਕਿਆ ਕਰਮ ਕਮਾਇਆ ਤੁਧ ਸ਼ਰੀਰਾ, ਜਾ ਤੂੰ ਜਗ ਮੈਂ ਆਇਆ,
1: ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਵਸਾਇਆ,
0: ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ,
1: ਕਹਿ ਨਾਨਕ ਉਹ ਸਰੀਰ ਪਰਵਾਨ ਹੋਆ, ਜਿਨ ਸਤਿਗੁਰ ਸਿਓ ਜਿਤ ਲਾਇਆ,
0: ਨੇਤਰੋ ਮੇਰਿਓ ਹਰ ਤੁਮੇ ਜੋਤ ਤਰੀ, ਹਰ ਬਿਨ ਅਵਰ ਨਾ ਦੇਖੋ ਕੋਈ,
1: ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ,
0: ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ,
1: ਗੁਰ ਪ੍ਰਸਾਦੀ ਪੂਜਿਆ ਜਾ ਵੇਖਾ, ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ,
0: ਕਹੇ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲੀਏ ਦ੍ਰਿਭ ਦ੍ਰਿਸ਼ਟ ਹੋਏ,
1: ਏ ਸਰਵਣੋ ਮੇਰੇ ਹੋ, ਸਾਚੇ ਸੁਣੇ ਨੂੰ ਪਠਾਏ,
0: ਸਾਚੇ ਸੁਣੇ ਨੂੰ ਪਠਾਏ, ਸਰੀਰ ਲਾਏ ਸੁਣਿਓ ਸਤ ਬਾਣੀ,
1: ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ,
0: ਸੱਚ ਅਲਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ,
1: ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰੋ, ਸਾਚੇ ਸੁਣੇ ਨੂੰ ਪਠਾਏ,
0: ਹਰ ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ,
1: ਵਜਾਇਆ ਵਾਜਾ ਪੌਣ ਨੌ ਦੁਆਰੇ, ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ,
0: ਗੁਰਦੁਆਰੇ ਲਾਏ ਭਾਵਣੀ ਇਕਨਾ ਦਸਵਾਂ ਦੁਆਰ ਦਿਖਾਇਆ,
1: ਤੈ ਨੇਕ ਰੂਪ ਨਾਮ ਨਾਮ ਨੇ ਤਿਸਦਾ ਅੰਤ ਨ ਜਾਈ ਪਾਇਆ,
0: ਕਹਿ ਨਾਨਕ ਹਰ ਪਿਆਰੇ ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ,
1: ਇਹੋ ਸਾਚਾ ਸੋਇਲਾ ਸਾਚੇ ਕਰ ਗਾਵੋ,
0: ਤਾਂ ਸੋਇਲਾ ਕਰ ਸੱਚੇ ਜਿੱਥੇ ਸਦਾ ਸੱਚ ਤੇ ਆਵੇ,
1: ਸੱਚੋ

0: ਕੇ ਬਟ ਬੀਜ ਬਚਾਵੇ
1: ਜਜ ਪੁਜੰਗ ਸੋ ਦਾਨਵ ਦੇਵ ਪੇਵ ਤੁਮੇ ਸਭ ਹੀ ਕਰਤਿਆਵੇ
0: ਆਕਾਸ ਪਤਾਲ ਸਾਤਲ ਜਜ ਪੁਜੰਗ ਸਵੇ ਸੇ ਨਿਆਵੇ
1: ਭਾਈ ਸਕੇ ਨਿ ਪਾਰ ਪ੍ਰਭਾਹੂ ਕੋ ਨੇਤੀ ਨੇਤ ਵੇਦ ਬਤਾਵੇ
0: ਹੋਇ ਤਕੇ ਸਭੀ

0: ਕੀ ਫਤਿਹ।
1: ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਪ ਪ੍ਰਸਾਦ ਚੌਪਈ ਪ੍ਰਣਵੋ ਆਦ ਇੱਕ ਅੰਕਾਰਾ ਜਲ ਥਲ ਮਈਲ ਕਿਉ
2: ਪਸਾਰਾ
1: ਰੂਪ ਨ
2: ਰੇਖਾ
1: ਪਾਤਾ ਸਤਰ ਮਿੱਤਰ ਜੈ ਤਾਤ
2: ਨੇਰਾ ਜਲ ਥਲ ਮਈਲ ਜਾਇ ਬਸੇਰਾ
1: ਰੂਪ ਅਨਾਹਤ ਬਾਣੀ ਚਰਨ ਸਨ ਜੈ ਬਸਤ ਭਵਾਨ
2: ਬ੍ਰਹਮਾ ਬਿਸਨਾਤ ਨੀ ਪਾਇਓ ਨੇਦ ਨੇਦ ਮੁਖ ਚਾਰ ਬਤਾਇਓ
1: ਇੰਦਰ ਪਿੰਦਰ ਬਨਾਏ ਬ੍ਰਹਮਾ ਰੁਦਰ ਪਾਏ ਖਪਾਏ
2: ਲੋਕ ਚਤਰ ਦਸ ਕੇ ਲਰਚਾਇਓ ਬੋਰਾ ਪੀ ਵਿੱਚ ਮਲਾਇਓ
1: ਦੇ ਫਨਿੰਦ ਪਾਰਾ ਗੰਧਰਵ ਜਾ ਚਰਚੇ ਸੁਬਚਾਰਾ
2: ਉਦ ਭਵੇਕ ਭਵਾਨ ਕਹਾਣੀ ਕਟ ਕਟ ਕੇ ਪਟ ਪਟ ਕੀ ਜਾਣੀ
1: ਆਤਮਾ ਜੇ ਜਾਤ ਨ ਪਾਤਾ ਏਕ ਰੰਗ ਕਾਹੂ ਨਹੀਂ ਰਾਤ
2: ਸਰਬ ਜੋਤ ਗੇ ਵਿੱਚ ਜਿਸਮਾਨਾ ਸਭੂ ਸਰਬ ਤੌਰ ਪਹਿਚਾਨਾ
1: ਕਾਲ ਰਹਿ ਤਨ ਕਾਲ ਸਰੂਪਾ ਅਲਖ ਪੁਰਖ ਅਵਗਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲੈਂਗੇ, ਖੁਆਰ ਹੋਏ ਸਭ ਮਿਲੈਂਗੇ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੇਵ ਕੀਤੀ ਸੰਤੋਖਾਈ ਜਿਨੀ ਸੱਚੋ ਸੱਚ ਧਿਆਇਆ ਓਨੀ ਮੰਦੈ ਪੈਰ ਨ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ ਓਨੀ ਦੁਨੀਆ ਤੋੜੇ ਬੰਧਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨਿਤ ਦੇਵੈ ਹੈ ਚੜ੍ਹੈ ਸੁਭਾਇਆ ਵਡਿਆਈ ਵੱਡਾ ਪਾਹਿਆ

देवी अहनिस सहज सुभाए दर्शन परसे आए गुरु के जन्म मरण दुख जाए होवे सिफत खसम दी नूर अरसों कुरसों चटी तुद डिठे सच्चे पातशाह ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹੋ ਸਿਰ ਸਾਹਾਂ ਦੇ ਸਾਹੋ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੈਰਾੜੀ ਮਹੱਲਾ ਚੌਥਾ। ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ। ਮਹਾਰਾਜ ਜੀ ਨੇ ਆਪਣੇ ਪਾਵਨ ਪਵਿੱਤਰ ਅਸਥਾਨਾਂ ਦੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ। ਸਤਿਗੁਰੂ ਸਾਹਿਬ ਜੀ ਦੇ ਅਸਥਾਨਾਂ 'ਤੇ ਹਰ ਸ਼ਨੀਵਾਰ ਐਤਵਾਰ ਸੰਗਤੀ ਰੂਪ ਦੇ ਵਿੱਚ ਪ੍ਰੇਮੀ ਅਤੇ ਨੇਮੀ ਗੁਰਸਿੱਖਾਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਸਵੇਰੇ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਨਾਮ ਅਭਿਆਸ ਸਿਮਰਨ ਨਾਲ ਕੀਤੇ ਜਾਂਦੇ ਹਨ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਜਿੱਥੇ ਜਿੱਥੇ ਵੀ ਆਪ ਜੀ ਘਰਾਂ ਦੇ ਵਿੱਚ ਵੀ ਸਰਵਣ ਕਰ ਰਹੇ ਹੋ, ਆਪ ਜੀ ਜ਼ਰੂਰ ਹਾਜ਼ਰੀਆਂ ਭਰਿਆ ਕਰੋ, ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ ਜਿਹੜੀਆਂ ਹਨ ਉਹ ਅਸੀਂ ਪ੍ਰਾਪਤ ਕਰ ਸਕੀਏ। ਸਤਿਗੁਰੂ ਜੀ ਕਿਰਪਾ ਕਰਨ ਆਓ, ਸਤਿਗੁਰੂ ਜੀ ਦੇ ਪਾਵਨ ਪਵਿੱਤਰ ਅਸਥਾਨਾਂ ਦੇ ਹਜ਼ੂਰੀ ਰਾਗੀ ਭਾਈ ਰਵਿੰਦਰ ਸਿੰਘ ਜੀ, ਉਹ ਆਪ ਜੀ ਦੇ ਸਨਮੁੱਖ ਖੁਨਾਸਾ ਜੀ ਦੀ ਵਾਰ ਦਾ ਕੀਰਤਨ ਪ੍ਰਾਰੰਭ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕੁਦਰਤ ਵੇਦ ਪੁਰਾਣ ਕਿਤੇਬਾਂ ਕੁਦਰਤ ਸਰਵੀਚਾ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਾਨ ਕੁਦਰਤ ਨੇ ਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪਾਉਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ

ਦੱਬੀ ਭਾਰ ਪਹਿਬ ਚਿੰਦ ਫਿਰੈ ਸਿਰ ਭਾਰ ਪਹਿਬ ਚ ਰਾਜਾ ਧਰਮ ਦੁਆਰ ਪਹਿਬ ਸੂਰਜ ਪਹਿਬ ਚ ਚੰਦ ਕੋ ਕਰੋੜੀ ਚਲਤਨਾਂਤ ਪਹਿਬ ਸਿੱਧ ਬੁੱਧ ਸੁਰਨਾਥ ਪਹਿਬ ਚ ਆਡਾਣੇ ਆਕਾਸ ਪਹਿਬ ਚ ਜੋਤ ਮਹਾਂਬਲ ਸੂਰ ਪਹਿਬ ਚ ਆਵੈ ਜਾਵੈ ਪੂਰ

ਨਚ ਹੱਸੈ ਚੱਲੈ ਸੇ ਰੋਏ, ਉੱਡ ਨਾ ਜਾਏ ਸਿੱਧ ਨਾ ਹੋਏ। ਨੱਚਣ ਕੁਦਨ ਮਨ ਕਾ ਚਾਉ, ਨਾਨਕ ਜਿਨ ਮਨ ਪਾਉ, ਤੇ ਨਾ ਮਨ ਪਾਉ ਬੜੀ ਨਾ ਤਰਨ ਕਾ।

0: ਹੋਏ ਜੇ ਆਖੇ ਸੋ ਤੂੰ ਹੈ ਜਾਣੇ ਤਿਨਾ ਪੇ ਤੇਰੀ ਸਾਰ। ਨਾਨਕ ਭਗਤਾਂ ਭੁੱਖ ਸਲਾਹਨ ਸੱਚ ਨਾਮ ਆਧਾਰ, ਸਦਾ ਆਨੰਦ ਰਹੇ ਦਿਨ ਰਾਤੀ, ਗੁਣਵੰਤਿਆਂ ਪਾਤਸ਼ਾਹ ਮਹੱਲਾ ਪਹਿਲਾ।
1: ਮਿੱਟੀ ਮੁਸਲਮਾਨ ਕੀ ਪੀੜੇ ਪਈ ਕੁਮਿਆਰ, ਘਰ ਭਾਂਡੇ ਟਾਂਕੀਆਂ ਜਲਦੀ ਕਰੇ ਪੁਕਾਰ, ਜਲ ਜਲ ਜੋਵੇ ਬੱਪੜੀ ਝੜ ਝੜ ਪਵੇ ਅੰਗਿਆਰ। ਨਾਨਕ ਜਿਨ ਕਰਤੈ ਕਾਰਨ ਕੀਆ, ਸੋ ਜਾਣੇ ਕਰਤਾਰ, ਪੌੜੀ ਬਿਨ ਸਤਿਗੁਰ।

ਸਤਿਗੁਰ ਵਿੱਚ ਆਪ ਰੱਖਿਓ ਕਾ ਪ੍ਰਭਾ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉਂ ਚਿਤ ਲਾਇਆ, ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।

ਬਾਣੀ ਮੜੀ ਮਸਾਣੀ ਅੰਤ ਨਾ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਅੰਦੇਸੇ ਤੈਨੇ ਕੇਵਲ ਹਮੇ ਸ਼ਬਦ ਜਿਲਾ ਪੌੜੀ ਭਗਤ ਰੇ ਮਨ ਭਾਉਂਦੇ।

ਸੱਚ ਦਾ ਪਰਜਾਣੀਆਂ ਜਰੇ ਦੇ ਸੱਚਾ ਹੋਏ, ਕੂੜ ਕੀ ਮਲ ਉਤਰੈ ਤਨ ਕਰੇ ਹੱਛਾ ਧੋਏ। ਸੱਚ ਦਾ ਪਰਜਾਣੀਆਂ ਜੇ ਸੱਚ ਧਰੇ ਪਿਆ, ਨਾ ਸੁਣ ਮਨ ਰਸੀਏ ਤਾਂ ਪਾਏ ਮੁਕਤ ਵਾਰ। ਸੱਚ ਦਾ ਪਰਜਾਣੀਆਂ ਜੇ ਅਜੁਗਤ ਜਣੇ ਜੀਓ, ਤਰਦ ਗਾਇਆ ਸਾਧਕਾ ਵਿੱਚ ਦੇਹ ਕਰਤਾ ਵੀਓ। ਸੱਚ ਦਾ ਪਰਜਾਣੀ

ਸਤਿਗੁਰੂ ਨੂੰ ਪੁੱਛ ਕੇ ਬੈਰੇ ਕਰੇ ਨਿਵਾਸ, ਸਤ ਸਭਨਾ ਹੋਏ ਦਾਰੂ, ਪਾਪ ਕੱਢੇ ਧੋਏ, ਨਾਨਕ ਵਖਾਣੇ ਬੇਨਤੀ ਜਿਨ ਜਜ ਬੱਲੇ ਹੋਏ।

ਘੜੀ ਦਾਲ ਮੈਂ ਨਤਲੀ ਖਾ ਕੇ ਮੇਰੇ ਨਮਸਤਕ ਲਾਈ ਹੈ, ਕੂੜਾ ਲਾਲ 'ਚ ਛੱਡੀ ਹੈ, ਕਮਲਾ ਲੱਖ ਧਿਆਈ ਹੈ, ਫਲ ਤੇ ਵੇਹੋ ਪਾਈ ਹੈ, ਜੇ ਵੇਹੀ ਕਾਲ ਕਮਾਈ ਹੈ, ਜੇ ਹੋਵੇ ਪੂਰਵ ਲਿਖਿਆ ਤਾਂ ਧੂੜ ਦਿਨਾਂ ਦੀ ਪਾਈ ਹੈ, ਮਤ ਥੋੜ੍ਹੀ ਸੇਵ ਗਵਾਈ ਹੈ, ਮਤ ਥੋੜ੍ਹੀ ਸੇਵ ਗਵਾਈ।

ਬਸ ਕਿਸੇ ਨੇ ਤੁਧਲੇ ਕੀ ਜਗਤ ਪਾਇਆ, ਇੱਕ ਨਾਲ ਤੂੰ ਮੇਲ ਕੱਪ ਤੂੰ ਖਵਾਇਆ, ਗੁਰ ਕਿਰਪਾ ਤੇ ਜਾਣੇ ਜਿੱਥੇ ਤੁਸੀਂ ਆਪ ਬੁਝਾਇਆ, ਸਹਿਜ ਹੀ ਸੱਚ ਸਮਾਇਆ,

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗੈ ਅਰਦਾਸ ਹਮਾਰੀ, ਸਭ ਤੇਰਾ ਵਾਹਿਗੁਰੂ, ਕਹੋ ਨਾਨਕ ਸਭ ਤੇਰੀ ਵਡਿਆਈ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆਇ, ਘਰ ਨੌਣੀ ਦਿਆ ਵੈ ਧਾਏ, ਸਭ ਥਾਈ ਹੋਏ ਸਹਾਇ। ਦਸਵਾਂ

ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਨ ਬੰਨ ਘਟਾਏ, ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚੜਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਛਿਆ ਰਿਆਇਤ, ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ।

ਯੋਗ ਜੀ ਕੀ ਅਰਦਾਸ। ਉਪਰੰਤ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ। ਭੁੱਲ ਚੁੱਕ ਮਾਫ਼ ਕਰਨੀ, ਅੱਗੇ ਤੋਂ ਸ਼ੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ। ਧਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਤੰਦਰੁਸਤੀਆਂ ਬਖਸ਼ਣੀਆਂ। ਆਪ ਜੀ ਦੇ ਦਰ ਘਰ ਦੇ ਸੇਵਕ ਪਰਿਵਾਰ ਸਰਦਾਰ ਨਰਿੰਦਰ ਸਿੰਘ ਜੌਹਲ, ਬੀਬੀ ਕੁਲਵਿੰਦਰ ਕੌਰ ਜੀ, ਆਪਣੇ ਸਪੁੱਤਰ ਸਰਦਾਰ ਸੁਖਦੀਪ ਸਿੰਘ ਜੌਹਲ ਦੇ ਸਤਿਗੁਰੂ ਜਨਮ ਦਿਨ ਦੀ ਖੁਸ਼ੀ ਵਿੱਚ ਆਪ ਜੀ ਦੇ ਪਾਵਨ ਪਵਿੱਤਰ ਅਸਥਾਨਾਂ 'ਤੇ ਸਵੇਰ ਦੇ ਲੰਗਰਾਂ ਦੀ ਸੇਵਾ ਪ੍ਰਾਪਤ ਕੀਤੀ ਹੈ। ਕਿਰਪਾਲਤਾ ਕਰਨੀ ਸਰਦਾਰ ਸੁਖਦੀਪ ਸਿੰਘ ਨੂੰ ਚੜ੍ਹਦੀ ਕਲਾ ਤੰਦਰੁਸਤੀ ਲਮੇਰੀ ਆਰਜ਼ਾ ਮਾਤਾ ਪਿਤਾ ਦੀ ਆਗਿਆਕਾਰਤਾ ਗੁਰਸਿੱਖੀ ਸਿਦਕ ਭਰੋਸਾ ਬਖਸ਼ਣਾ। ਸਮੂਹ ਪਰਿਵਾਰ ਨੂੰ ਤੰਦਰੁਸਤੀ ਚੜ੍ਹਦੀ ਕਲਾ ਸੁੱਖ ਸ਼ਾਂਤੀ ਬਖਸ਼ਣੀ। ਸੇਵਾਵਾਂ ਦਰ ਪ੍ਰਵਾਨ ਕਰਨੀਆਂ। ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ

ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲੈਂਗੇ, ਖੁਆਰ ਹੋਏ ਸਭ ਮਿਲੈਂਗੇ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਭਜੋ ਜਗਦੀਸ਼ ਸੁਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਇ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸੰਦੀ ਨੂਰ ਅਰਸਾਂ ਕੁਰਸਾਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ।

ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੀ ਸਤਸੰਗ ਜੀਓ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਅੱਜ ਦੇ ਅੰਮ੍ਰਿਤ ਵੇਲੇ ਦੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਸੇਵਕ ਪਰਿਵਾਰ ਸਮੂਹ ਜੌਹਲ ਪਰਿਵਾਰ, ਸਰਦਾਰ ਨਰਿੰਦਰ ਸਿੰਘ ਜੀ ਜੌਹਲ, ਬੀਬੀ ਕੁਲਵਿੰਦਰ ਕੌਰ ਜੌਹਲ, ਤਿੰਨਾਂ ਵੱਲੋਂ ਬੱਚੇ ਸੁਖਦੀਪ ਸਿੰਘ ਜੀ ਜੌਹਲ, ਤਿੰਨਾਂ ਦੇ ਜਨਮਦਿਨ ਦੀ ਖੁਸ਼ੀ ਵਿੱਚ ਗੁਰੂ ਸਾਹਿਬ ਜੀ ਦੇ ਪਾਵਨ ਸਥਾਨ 'ਤੇ ਸਮੁੱਚੇ ਪਰਿਵਾਰ ਵੱਲੋਂ ਰਲ ਮਿਲ ਕੇ ਇਸ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਬੱਚਿਆਂ ਦੇ ਸਿਰ 'ਤੇ ਆਪਣਾ ਮਿਹਰਾਂ ਪ੍ਰਯਾਤ ਰੱਖਣ, ਗੁਰਸਿੱਖੀ ਜੀਵਨ ਇਸੇ ਤਰ੍ਹਾਂ ਗੁਰੂ ਘਰ ਦੇ ਨਾਲ ਜੁੜੀ ਰੱਖਣ। ਸਮੂਹ ਜੌਹਲ ਪਰਿਵਾਰ ਦੇ ਸਿਰ 'ਤੇ ਸੱਚੇ ਪਾਤਸ਼ਾਹ ਜੀ ਆਪਣਾ ਮਿਹਰਾਂ ਪ੍ਰਯਾਤ ਰੱਖਣ। ਦੇਸ਼ਾਂ ਵਿਦੇਸ਼ਾਂ ਵਿੱਚ ਆਪਣੇ ਬੱਚਿਆਂ ਦੇ ਸਿਰ 'ਤੇ ਮਿਹਰ ਪ੍ਰਯਾਤ ਰੱਖਣ, ਆਉਣ ਵਾਲਾ ਸਮਾਂ ਸੁੱਖ ਦਾ ਬਤੀਤ ਕਰਾਉਣ। ਸਮੂਹ ਜੌਹਲ ਪਰਿਵਾਰ ਵੱਲੋਂ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਬੇਨਤੀ ਹੈ ਜੀ, ਪਰਿਵਾਰ ਵੱਲੋਂ ਗੁਰੂ ਕਾ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੇ ਗੁਰੂ ਕਾ ਲੰਗਰ ਛਕ ਕੇ ਜਾਣ ਦੀ ਕਿਰਪਾਲਤਾ ਕਰਨੇ। ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਉਣ ਵਾਲੇ ਜੋ ਦਿਹਾੜੇ ਗੁਰੂ ਘਰ ਵਿਖੇ ਮਨਾਏ ਜਾ ਰਹੇ ਨੇ, 25 ਤਰੀਕ ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ, 29 ਜੂਨ ਨੂੰ ਭਗਤ ਕਬੀਰ ਸਾਹਿਬ ਜੀ ਦਾ ਜਨਮ ਦਿਹਾੜਾ, 30 ਤਰੀਕ ਨੂੰ 30 ਜੂਨ ਨੂੰ ਮੇਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਮਨਾਏ ਜਾ ਰਹੇ ਨੇ ਜੀ। ਸਾਰੀਆਂ ਸੰਗਤਾਂ ਨੇ ਇਹਨਾਂ ਸਮਾਗਮਾਂ ਦੇ ਵਿੱਚ ਵੱਧ ਤੋਂ ਵੱਧ ਹਾਜ਼ਰੀ ਭਰ ਕੇ ਲਾਹ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਸੋ ਹੁਣ ਸੇਵਕ ਪਰਿਵਾਰ ਵੱਲੋਂ ਜੋ ਪਰਸੋਂ ਵਾਲੇ ਰੋਜ਼ ਤੋਂ ਤੁਰਕੀ ਬਾਣੀ ਆਈ, ਤਿੰਨ ਸਗਲੀ ਚਿੱਤ ਮਿਟਾਈ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਰਿਵਾਰ ਚੱਲ ਰਹੇ ਨੇ। ਸੋ ਸਰਦਾਰ ਪਰਮਿੰਦਰ ਸਿੰਘ ਜੀ ਸਮੁੱਚੇ ਪਰਿਵਾਰ ਵੱਲੋਂ ਸੇਵਾ ਨਿਭਾਈਆਂ ਜਾ ਰਹੀਆਂ ਨੇ। ਸੋ ਗੁਰੂ ਸਾਹਿਬ ਕਿਰਪਾ ਕਰਨ ਪਰਿਵਾਰ ਵੱਲੋਂ ਜਿਸ ਭਾਵਨਾ ਕਰਕੇ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ, ਗੁਰੂ ਸਾਹਿਬ ਕਿਰਪਾ ਕਰਨ ਪਰਿਵਾਰ ਦੀਆਂ ਸੇਵਾਵਾਂ ਦਰ ਪ੍ਰਵਾਨ ਕਰਨ। ਹੁਣ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੀ ਪਾਵਨ ਗੁਰਬਾਣੀ ਦੇ ਸਲੋਕ ਸਰਵਣ ਕਰੀਏ ਜੀ। ਉਸ ਤੋਂ ਬਾਅਦ ਦੁਪਹਿਰ ਦੇ ਦੀਵਾਨ ਦੀ ਇਸੇ ਤਰ੍ਹਾਂ ਲਗਾਤਾਰ ਕੀਰਤਨ ਕਥਾ ਦੇ ਪ੍ਰਵਾਹ ਚੱਲਣਗੇ। ਸਮੂਹ ਸੰਗਤਾਂ ਨੇ ਇਸੇ ਤਰ੍ਹਾਂ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਫਲ ਮਾਰੂਏ ਹੋ ਰਾਵ ਜਾ ਮੋਈ ਕਿਤਾ ਲਖ ਜਿੱਤੀ ਪਿੰਡੜੇ ਤਰ ਕਿੱਤੜੇ ਬਾਮਣ ਵਿਥਾ ਗਿਓ ਜਨਮ ਜਿਨ ਕੀਤੋ ਸੋ ਵਿਸਰੇ ਸੋਰ ਸੁਰਸ ਬੀਜੀਐ ਕਬੂ ਨ ਫੀਕਾ ਹੋਏ ਨਾਨਕ ਰਾਮ ਨਾਮ ਗੁਣ ਗਾਈ ਆਹੇ ਦਰਗਾਹ ਨਿਰਮਲ ਸੋਏ ਜੋ ਪ੍ਰ ਰੱਖੀ ਆਪ ਤਿਨ ਕੋਈ ਨਾ ਮਾਰਈ ਅੰਦਰ ਨਾਮ ਨਿਦਾਨ ਸਦਾ ਗੁਣ ਸਾਰਈ ਏਕਾ ਟੇਕ ਅਗੰਮ ਮਨ ਤਨੁ ਸਾਰਈ ਲੱਗਾ ਰੰਗ ਅਪਾਰ ਕੋ ਨਾਂਗ ਉਤਾਰਈ ਗੁਰਮੁਖ ਅੜ ਗੁਣ ਗਾਏ ਸਹਿਜ ਸੁਖ ਸਾਰਈ ਨਾਨਕ ਨਾਮ ਨਿਧਾਨ ਹਿਰਦੈ ਉਰ ਹਾਰਈ ਕਰੀ ਸੁਚੰਗਾ ਮਾਨ ਦੂਈ ਗਣਤ ਲਾਹੇ ਆਪਣੀ ਨਦਰ ਨਿਹਾਲ ਆਪੇ ਲੈ ਹੋ ਲਾਏ ਜਨ ਦੇਹੋ ਮਤੀ ਉਪਦੇਸ਼ ਵਿੱਚ ਭਰਮ ਜਾਏ ਜੋ ਤੁਰ ਲਿਖਿਆ ਲੇਖ ਸੋਈ ਸਭ ਕਮਾਏ ਸਭ ਕਰ ਹਿਰਦੈ ਵਸ ਦੂਜੀ ਨਾਹੀ ਜਾਏ ਨਾਨਕ ਸੁਖ ਆਨੰਦ ਫਾਏ ਪ੍ਰਭ ਕੀ ਮਨ ਰਜਾਏ ਗੁਰਪੂਰਾ ਜਿਨ ਸਿਮਰਿਆ ਸੀ ਪਏ ਨਿਹਾਲ ਨਾਨਕ ਨਾਮੇ ਰਾਧਣਾ ਕਾਰਜ ਆਵੈ ਰਾਸ

ਮਿਰਗ ਤਿਸ਼ਨਾ ਪੀ ਪੀਖ ਭੁੱਲਣੇ ਬੁੱਠੀ ਨਗਰ ਗੰਧਰਬ ਜਿੰਨੀ ਸੱਚ ਰਾਧਿਆ ਨਾਨਕ ਮਨ ਤਨ ਫਬ ਪਾਤਿਤ ਉਦਾਰਣ ਪਾਰ ਬ੍ਰਹਮ ਸਮਰੱਥ ਪੁਰਖ ਅਪਾਰ ਜਿਸ ਉਧਾਰੀ ਨਾਨਕਾ ਸੁਸਿਮਰੀ ਸਿਰਜਣਹਾਰ ਦੂਜੀ ਛੋੜ ਕਵਾਟੜੀ ਇੱਕ ਸਸਾਂ ਜਿਤ ਲਾਏ

ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਸੰਗੀਕਾਰੋ ਕਰੀ ਤੀਰਾ ਕਾਰਜ ਸੰਸਵਾਰਨਾ ਸਭ

0: ਵਾਹਿਗੁਰੂ ਜੀ ਕਾ ਖਾਲਸਾ ਠਾਕੁਰ ਤੁਮ
1: ਪੈਰ ਦਾਸ ਜੀਓ ਪਿੰਡ ਸਭ

ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੈ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰਚਿਆ ਰਿਹਾ ਇਤ ਦੇਖ ਦੇਖ ਪਤੇ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਏ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ

ਸਰਦਾਰ ਪਰਮਿੰਦਰ ਸਿੰਘ, ਬੀਬੀ ਜਸਮੀਨਾ ਕੌਰ, ਐਲੀਨਾ ਸਿੰਘ, ਜੇਡਨ ਸਿੰਘ ਜੱਬਲ, ਸਤਿਗੁਰੂ ਸਮੂਹ ਪਰਿਵਾਰ ਵੱਲੋਂ ਆਪ ਜੀ ਦੇ ਅਸਥਾਨਾਂ 'ਤੇ ਪਰਸੋਂ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ। ਆਪ ਜੀ ਨੇ ਕਿਰਪਾ ਕੀਤੀ, ਗੁਰਬਾਣੀ ਆਦਿ ਤੋਂ ਮੱਧ ਤੋਂ ਸੰਪੂਰਨਤਾ ਤੱਕ ਆਪ ਜੀ ਨੇ ਗ੍ਰੰਥੀ ਸਿੰਘ ਸਾਹਿਬਾਨਾਂ ਪਾਸੋਂ ਸੇਵਾਵਾਂ ਲਈਆਂ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਗੁਰਬਾਣੀ ਪੜ੍ਹਦਿਆਂ ਤੋਂ, ਹਾਜ਼ਰੀਆਂ ਭਰਦਿਆਂ ਤੋਂ, ਸੇਵਾਵਾਂ ਨਿਭਾਉਂਦਿਆਂ ਤੋਂ, ਆਪ ਜੀ ਦੇ ਸਨਮੁਖ 6 ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਕਰਦਿਆਂ ਤੋਂ ਹੀਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਿਸ਼ ਕਰਨੀ, ਅੱਗੇ ਤੋਂ ਸ਼ੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ, ਸੇਵਾਵਾਂ ਨਿਭਾਉਣ ਦੀ ਦਾਤ ਬਖਸ਼ਣੀ। ਸਤਿਗੁਰੂ ਜੀ

ਮਹਾਂਵਾਕਾਂ ਅਨੁਸਾਰ ਕਿਰਪਾ ਕਰਨੀ, ਸਤਿਗੁਰੂ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਸਮੂਹ ਪਰਿਵਾਰ ਅੰਦਰ ਸੁੱਖ ਸ਼ਾਂਤੀ ਚੜ੍ਹਦੀ ਕਲਾ, ਕਾਰੋਬਾਰਾਂ ਵਿੱਚ ਵਾਧੇ ਕਰਾਉਣੇ, ਸਤਿਗੁਰੂ ਦੀ ਮਿਹਰਾਮਤ ਕਰਨੀ, ਆਪਣੇ ਦਰ ਕਰਦੀਆਂ ਸੇਵਾਵਾਂ ਬਖਸ਼ਦੇ ਰਹਿਣਾ, ਆਪਣੇ ਦਰੋਂ ਘਰੋਂ ਨੇਮ ਪ੍ਰੇਮ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਨਿਤਨੇਮ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਸਤਿਗੁਰੂ ਜੀ ਬੱਚਿਆਂ ਨੂੰ ਤੰਦਰੁਸਤੀ ਗੁਰਸਿੱਖੀ ਸਿਦਕ ਬਖਸ਼ਣਾ, ਸੁੰਦਰ ਪੁਸ਼ਾਕੇ ਹਾਜ਼ਰ ਹਨ ਦਰ ਪ੍ਰਵਾਨ ਕਰਨੇ, ਲੋਕ ਪਰਲੋਕ ਪੜਦੇ ਕਰ

ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਕੜਾ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਚੜ੍ਹਦੀਆਂ ਕਲਾ ਵਿੱਚ ਰੱਖਣਾ ਸਤਿਗੁਰੂ ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿ